ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਵਰਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋ ਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਬੰਦੀ ਸਿੰਘਾਂ ਦੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ ਜੀ। ਆਓ ਪਿਆਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਕੀਰਤਨ ਸਰਵਣ ਕਰਦੇ ਹਾਂ, ਜੋ ਬੱਚੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਆਓ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦ੍ਰਿੜ ਕਰਵਾਉਣਗੇ, ਅਤੇ ਆਪ ਜੀ ਨੂੰ ਪਤਾ ਹੈ ਕਿ ਸਾਧ ਸੰਗਤ ਜੀ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਪਿਛਲੇ ਦਿਨਾਂ ਤੋਂ, ਅਤੇ ਨਿਰੰਤਰ 4 ਤਰੀਕ ਤੱਕ ਭਾਈ ਸਾਹਿਬ ਜੀ ਨੇ ਸਾਧ ਸੰਗਤ ਜੀ ਕੀਰਤਨ ਦੀ ਹਾਜ਼ਰੀ ਭਰਨੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਆ ਕਰਕੇ ਲਾਹੇ ਪ੍ਰਾਪਤ ਕਰੋ ਅਤੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਆਓ ਪਿਆਰ ਸਹਿਤ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ ਜੋ ਬੱਚੇ ਗੁਰੂ ਘਰ ਵਿਖੇ। ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਮਤ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਇਸੇ ਤਰ੍ਹਾਂ ਬੱਚਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਹੋਰ ਵੀ ਗੁਰਮਤ ਸੰਗੀਤ ਦੀ ਦਾਤ ਇਹਨਾਂ ਬੱਚਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਣ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਤ ਨੰਦਾ ਜਾਣੀਐ ਪੁਰਖ ਪਿਰਾਗਾ ਸ਼ਬਦ ਆਧਾਰਾ ਤਿਲਕ ਤਿਲੋਕਾ ਪਾਲਕਾ

ਗੁਰਮੁਖ ਸੁਖ ਫਲ ਸ਼ਬਦ ਪਿਆਰਾ ਜੜੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ ਮਲਕ ਪੈੜਾ ਹੈ ਕੋਹਲੀ ਦਰਗਹਿ ਭੰਡਾਰੀ ਅਤ ਭਰਾ ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ ਕਮਾਵੇ ਕਾਰਾ ਪੂਰਾ ਗੁਰ ਪੂਰਾ ਵਰਤਾਰਾ ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਬਾਣੀ ਕੇ ਬੋਹਿਤ, ਕਲਯੁਗ ਕੇ ਜਹਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਗੁਰੂ ਚਰਣਾਂ ਦੀ ਹਾਜ਼ਰੀ ਭਰ ਰਹੇ ਹਾਂ, ਗੁਰੂ ਦਰ ਦੀ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦਾ ਸਮਾਂ ਹੋਇਆ ਹੈ। ਵਿਚਾਰ ਅਧੀਨ ਜੋ ਪੌੜੀ ਹੈ, ਸ਼ਿੰਗਾਰੂ ਜੈਤਾ ਭਲਾ ਸੂਰਬੀਰ ਮਨ ਪਰ ਉਪਕਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚਰਨ ਸ਼ਰਨ ਵਿੱਚ ਰਹਿਣ ਵਾਲੇ ਇਹ ਹਜ਼ੂਰੀ ਸਿੱਖਾਂ ਦੇ ਨਾਮ ਨੇ। ਇਹ ਸੂਰਬੀਰ ਸਨ, ਬਹਾਦਰ ਸਨ, ਬਲੀ ਸਨ। ਇੱਕ ਦਾ ਨਾਮ ਭਾਈ ਸ਼ਿੰਗਾਰੂ ਜੀ ਹੈ, ਇੱਕ ਦਾ ਨਾਮ ਭਾਈ ਜੈਤਾ ਜੀ ਹੈ। ਸ਼ਿੰਗਾਰੂ ਜੈਤਾ ਭਲਾ, ਇਹ ਭਲੇ ਪੁਰਖ ਹਨ, ਦੂਜਿਆਂ ਉੱਤੇ ਭਲਾ ਕਰਨ ਵਾਲੇ, ਪਰ ਉਪਕਾਰ ਦੀ ਬਿਰਤੀ ਰੱਖਣ ਦੇ ਮਾਲਕ ਸਨ। ਅਤੇ ਨਾਲ ਦੀ ਨਾਲ ਭਾਈ ਗੁਰਦਾਸ ਕਹਿੰਦੇ ਸੂਰਬੀਰ ਮਨ ਪਰ ਉਪਕਾਰ। ਸੂਰਬੀਰ ਉਹ ਜਿਹੜਾ ਸੂਰਬੀਰਤਾ ਦੇ ਵਿੱਚ ਵੀ ਦੂਜਿਆਂ ਉੱਤੇ ਦਇਆ ਕਰੇ, ਪਰ ਉਪਕਾਰ ਕਰੇ। ਨਹੀਂ ਤਾਂ ਜਿਹੜੇ ਸੂਰਬੀਰ ਹਨ ਜੂਝਣ ਵਾਲੇ ਹੁੰਦੇ ਨੇ, ਜੇ ਉਹਨਾਂ ਵਿੱਚ ਦਇਆ ਨਾ ਹੋਵੇ, ਦੂਜੇ ਉੱਤੇ ਪਰਉਪਕਾਰ ਦੀ ਬਿਰਤੀ ਨਾ ਹੋਵੇ, ਫਿਰ ਉਹ ਕੀ ਕਰਦੇ ਨੇ? ਜ਼ੁਲਮ ਕਰਦੇ ਨੇ, ਅਤਿਆਚਾਰ ਕਰਦੇ ਨੇ। ਅਤੇ ਐਸੇ ਲੋਕਾਂ ਦੇ ਬਾਰੇ ਆਪਾਂ ਦੇਖਦੇ ਹਾਂ ਇਤਿਹਾਸ ਦੇ ਅੰਦਰ, ਜਿਨ੍ਹਾਂ ਦੇ ਕੋਲ ਤਲਵਾਰ ਦਾ ਜ਼ੋਰ ਸੀ, ਰਾਜ ਸੱਤਾ ਸੀ, ਉਹਨਾਂ ਨੇ ਗੁਨਾਹ ਕੀਤੇ, ਹਜ਼ਾਰਾਂ ਲੋਕਾਂ ਦੇ ਕਤਲੇਆਮ ਕੀਤੇ। ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਸਿੱਖਾਂ ਦੇ ਵਿੱਚ ਸੂਰਬੀਰਤਾ ਵੀ ਹੈ ਅਤੇ ਪਰਉਪਕਾਰ ਵੀ ਹੈ, ਭਲਾ ਕਰਨ ਦਾ ਮਾਦਾ ਵੀ ਹੈ। ਨਹੀਂ ਤਾਂ ਬਾਣੀ ਆਖਦੀ ਹੈ ਜੇ ਪਰਉਪਕਾਰ ਦੀ ਬਿਰਤੀ ਨਹੀਂ ਹੈ ਤਾਂ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਰਾਜਿਆਂ ਨੇ ਸ਼ੇਰਾਂ ਦਾ ਰੂਪ ਧਾਰਨ ਕਰ ਲਿਆ, ਜੰਗਲ ਦੇ ਵਿੱਚ ਬੇਗੁਨਾਹ ਅਨੇਕਾਂ ਹੀ ਹਿਰਨਾਂ ਨੂੰ ਮਿਰਗਾਂ ਨੂੰ ਮਾਰ ਮਾਰ ਕੇ ਉਹ ਖਾ ਗਏ, ਔਰ ਜਿਤਨਾ ਕੁ ਮਾਸ ਉਹਨਾਂ ਤੋਂ ਨਹੀਂ ਖਾਧਾ ਗਿਆ ਉਹ ਫਿਰ ਉਸ ਤੋਂ ਬਾਅਦ ਛੱਡ ਕੇ ਚਲੇ ਗਏ। ਉਸੇ ਜੰਗਲ ਵਿੱਚ ਰਹਿਣ ਵਾਲੇ ਜਿਹੜੇ ਕੁੱਕਰ ਕੁੱਤੇ ਬਿਰਤੀ ਦੇ ਲੋਕ ਸਨ, ਉਹ ਰਾਜਿਆਂ ਦਾ ਵਧਿਆ ਹੋਇਆ ਜਿਹੜਾ ਮਾਲ ਧਨ ਹੈ, ਫਿਰ ਉਹ ਅੱਗੇ ਉਹਨਾਂ ਦੇ ਅਹਿਲਕਾਰ ਲੁੱਟਦੇ ਹਨ, ਜਿਵੇਂ ਸ਼ੇਰਾਂ ਦਾ ਵਧਿਆ ਹੋਇਆ ਮਾਸ ਕੁੱਤੇ ਖਾ ਜਾਂਦੇ ਨੇ। ਉਹ ਸੂਰਬੀਰ ਤਾਂ ਸਨ, ਬਹਾਦਰੀ ਤਾਂ ਸੀ ਉਹਨਾਂ ਦੇ ਅੰਦਰ, ਲੇਕਿਨ ਪਰ ਉਪਕਾਰ ਦਾ, ਦਇਆ ਕਰਨ ਦਾ ਮਾਦਾ ਉਹਨਾਂ ਦੇ ਅੰਦਰ ਨਹੀਂ ਸੀ। ਬਹੁਤ ਸਾਰੇ ਬਾਦਸ਼ਾਹਾਂ ਦਾ ਐਸਾ ਹੀ ਜੀਵਨ ਹੈ, ਜਿਸ ਵਿੱਚ ਖਾਸ ਕਰਕੇ ਬਾਬਰ ਦਾ ਨਾਮ ਆਪਾਂ ਬਹੁਤ ਵਾਰੀ ਸੁਣਦੇ ਹਾਂ। ਬਾਬਰ ਬਾਦਸ਼ਾਹ, ਇਹਦਾ ਨਾਮ ਅਸੀਂ ਇਸ ਕਰਕੇ ਸੁਣਦੇ ਹਾਂ ਕਿ ਇਹ ਉਸ ਸਮੇਂ ਹਿੰਦੁਸਤਾਨ 'ਤੇ ਆਇਆ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰੂ ਕਾਲ ਸੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਕਾਲ ਦੇ ਅੰਦਰ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਹੈ ਉਹ ਬਾਬਰ ਹੈ। ਅੱਜ ਦੀ ਜੋ ਪੌੜੀ ਹੈ ਇਹਦੇ ਰਾਹੀਂ ਜੋ ਉਪਦੇਸ਼ ਭਾਈ ਗੁਰਦਾਸ ਜੀ ਨੇ ਦੇਣਾ ਕੀਤਾ ਹੈ, ਦਰਸਾਉਣਾ ਕੀਤਾ ਹੈ, ਇਹ ਕਹਿੰਦੇ ਦੋ ਸਿੱਖ ਬੜੇ ਬਹਾਦਰ ਸਨ, ਬਲੀ ਸਨ, ਤਾਕਤ ਵਾਲੇ ਸਨ, ਉਹਨਾਂ ਵਿੱਚ ਤਲਵਾਰ ਚਲਾਉਣ ਦਾ ਹੁਨਰ ਸੀ।
ਇਹ ਗੁਰੂ ਅਰਜਨ ਦੇਵ ਜੀ ਦੇ ਦਰਬਾਰੀ ਸਿੱਖ ਸਨ, ਦਰਬਾਰ ਵਿੱਚ ਰਹਿੰਦੇ ਸਨ, ਹਾਜ਼ਰੀ ਹਜ਼ੂਰੀ ਵਿੱਚ ਰਹਿੰਦੇ ਸਨ। ਅਤੇ ਆਪਾਂ ਕਈ ਦਿਨਾਂ ਤੋਂ ਉਹਨਾਂ ਸਿੱਖਾਂ ਦੇ ਇਤਿਹਾਸ ਨੂੰ ਦੇਖ ਰਹੇ ਹਾਂ ਜਿਨ੍ਹਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕੀਤੀ, ਹਰਿਮੰਦਰ ਦੀ ਜਦੋਂ ਉਸਾਰੀ ਹੋ ਰਹੀ ਸੀ ਉਹ ਸੇਵਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਰਚਨਾ ਸੀ ਭਾਈ ਗੁਰਦਾਸ ਜੀ ਦੇ ਕੋਲੋਂ, ਇਹ ਜਿੰਨੇ ਵੀ ਸਿੱਖ ਸਨ ਸਾਰਿਆਂ ਨੂੰ ਵੱਖੋ ਵੱਖ ਸੇਵਾ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਾਇਆ ਹੋਇਆ ਸੀ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰੈ ਲਾਈਆਂ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨੇ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾਂ ਭਾਉ ਗੁਰੂ ਦਿਵਾਈਆ, ਜਿਨ੍ਹਾਂ ਦੇ ਅੰਦਰ ਗੁਰੂ ਪਿਆਰਾ ਹੈ, ਗੁਰੂ ਦਾ ਮਨ ਚਿੱਤ ਪਿਆਰ ਉਹ ਗੁਰੂ ਨੂੰ ਕਰਦੇ ਹਨ। ਗੁਰੂ ਨੇ ਵੀ ਕਿਰਪਾ ਕਰਕੇ ਆਪਣਾ ਡਰ ਭਾਉ ਪ੍ਰੇਮ ਭਾਵਨਾ ਉਹਨਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ, ਜਿਨ੍ਹਾਂ ਭਾਉ ਗੁਰੂ ਦਿਵਾਈ ਹੈ। ਫਿਰ ਅੱਗੇ ਚੱਲ ਕੇ ਬੋਲ ਆਉਂਦਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰੂ ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਪਿਆਰ ਕਰਦੇ ਨੇ, ਜਿਵੇਂ ਸੂਰਜ ਸਾਰਿਆਂ ਨੂੰ ਇੱਕੋ ਜਿਹੀ ਰੋਸ਼ਨੀ ਦਿੰਦਾ ਹੈ, ਸੂਰਜ ਕਦੇ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ, ਸੂਰਜ ਦੀਆਂ ਕਿਰਨਾਂ ਬਰਾਬਰ ਹੀ ਪੈਂਦੀਆਂ ਨੇ ਸਾਰੀ ਧਰਤੀ ਉੱਤੇ, ਜਾਂ ਮੀਂਹ ਪੈਂਦਾ ਹੈ, ਵਰਖਾ ਹੁੰਦੀ ਹੈ, ਬੱਦਲ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ, ਉਹ ਪਹਾੜਾਂ 'ਤੇ ਵੀ ਵਰਸਦੇ ਹਨ, ਮੈਦਾਨੀ ਇਲਾਕਿਆਂ ਵਿੱਚ ਵੀ ਵਰਸਦੇ ਨੇ, ਉਹ ਝੀਲਾਂ ਉੱਤੇ ਵੀ ਮੀਂਹ ਪਾਉਂਦੇ ਨੇ, ਨਦੀਆਂ ਨਾਲਿਆਂ ਟੋਭਿਆਂ ਵਿੱਚ ਵੀ ਉਹਨਾਂ ਦੀ ਵਰਖਾ ਹੋ ਜਾਂਦੀ ਹੈ। ਬੱਦਲ ਐਸਾ ਨਹੀਂ ਸੋਚਦੇ ਕਿ ਇਹ ਜ਼ਮੀਨ ਬੰਜਰ ਹੈ, ਕਲਰਾਠੀ ਹੈ, ਇਹ ਉਪਜਾਊ ਨਹੀਂ ਹੈ, ਇਹਦੇ ਉੱਤੇ ਮੀਂਹ ਨਹੀਂ ਪਾਉਣਾ, ਇਹਦੇ ਉੱਤੇ ਵਰਖਾ ਨਹੀਂ ਕਰਨੀ, ਬੱਦਲਾਂ ਦਾ ਐਸਾ ਸੁਭਾਅ ਨਹੀਂ ਹੈ ਕਿ ਇਹ ਨਦੀ ਤਾਂ ਪਹਿਲਾਂ ਹੀ ਪਾਣੀ ਦੇ ਨਾਲ ਨੱਕਾਨੱਕ ਭਰੀ ਹੋਈ ਹੈ, ਇਸ ਝੀਲ ਵਿੱਚ ਤਾਂ ਪਹਿਲਾਂ ਹੀ ਬੜਾ ਸੀਤਲ ਜਲ ਹੈ, ਬੱਦਲ ਇੱਕੋ ਜਿਹੀ ਵਰਖਾ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਗੁਰੂ ਦਾ ਜਿਹੜਾ ਪ੍ਰੇਮ ਹੈ ਉਹ ਸਾਰੇ ਸਿੱਖਾਂ ਵਾਸਤੇ ਇੱਕੋ ਹੀ ਹੈ, ਇੱਕੋ ਦ੍ਰਿਸ਼ਟੀ ਦੇ ਨਾਲ ਹੀ ਗੁਰੂ ਦੇਖਦੇ ਨੇ, ਰਹਿਮਤਾਂ ਕਰਦੇ ਨੇ, ਬਖਸ਼ਾਂ ਕਰਦੇ ਨੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜਿਵਾਈਆ। ਇਸ ਕਰਕੇ ਹੇ ਭਾਈ ਸਾਰੇ ਦੇ ਸਾਰੇ ਗੁਰੂ ਗੁਰੂ ਆਖੋ, ਪੁੱਤਰ ਨੂੰ ਵੀ ਗੁਰੂ ਗੁਰੂ ਕਹਿਣਾ ਪਵੇਗਾ, ਰਿਸ਼ਤੇਦਾਰ ਨੂੰ ਵੀ ਅਤੇ ਸਿੱਖ ਨੂੰ ਵੀ। ਐਸਾ ਤਾਂ ਨਹੀਂ ਕਿ ਗੁਰੂ ਨੇ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਛੋਟ ਦਿੱਤੀ ਹੋਵੇ ਕਿ ਤੂੰ ਨਾਮ ਨਾ ਜਪ ਫਿਰ ਵੀ ਤੇਰਾ ਭਲਾ ਹੋ ਜਾਏਗਾ ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ। ਐਸੀ ਕਸਵੱਟੀ ਤਾਂ ਹੈ ਨਹੀਂ ਗੁਰੂ ਦੇ ਕੋਲ। ਗੁਰੂ ਨੇ ਕਿਤੇ ਐਸਾ ਤਾਂ ਨਹੀਂ ਆਖਿਆ ਕਿ ਤੂੰ ਮੇਰਾ ਭਰਾ ਹੈ, ਤੂੰ ਮੇਰਾ ਭਾਈ ਹੈ, ਤੇਰਾ ਭਲਾ ਤਾਂ ਉਂਝ ਹੀ ਹੋ ਜਾਏਗਾ ਬਿਨਾਂ ਨਾਮ ਜਪਿਆਂ, ਬਿਨਾਂ ਪਰਮਾਤਮਾ ਦੀ ਸਿਫਤ ਸਲਾਹ ਕੀਤਿਆਂ। ਤੂੰ ਮੇਰਾ ਪੁੱਤਰ ਹੈ, ਤੂੰ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਨਹੀਂ ਵੀ ਚੱਲੇਗਾ ਤਾਂ ਵੀ ਤੇਰਾ ਭਲਾ ਹੋ ਜਾਏਗਾ, ਐਸੀ ਗੱਲ ਕਿਤੇ ਨਹੀਂ ਲਿਖੀ ਹੋਈ, ਨਾ ਬਾਣੀ ਨੇ ਇਸ ਨੂੰ ਮਹਾਨਤਾ ਦਿੱਤੀ ਹੈ, ਨਾ ਇਤਿਹਾਸ ਇਸ ਗੱਲ ਦੀ ਅਗਵਾਈ ਭਰਦਾ। ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰਨੀ, ਗੁਰੂ ਦੀ ਰਜ਼ਾ ਵਿੱਚ ਰਹਿਣਾ, ਗੁਰੂ ਦੀ ਆਗਿਆ ਦਾ ਪਾਲਣ ਕਰਨਾ, ਇਹ ਸਾਰਿਆਂ ਨੂੰ ਹੀ ਹੈ, ਹੁਕਮ ਸਾਰਿਆਂ ਨੂੰ ਹੀ ਮੰਨਣਾ ਪੈਣਾ। ਆਪਾਂ ਕੁਝ ਦਿਨ ਪਹਿਲਾਂ ਵਿਚਾਰ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਲਾਹੌਰ ਦੀ ਸੰਗਤ ਆਈ ਸੀ, ਲਾਹੌਰ ਤੋਂ ਸਿੱਖਾਂ ਨੇ ਆ ਕੇ ਮਸਤਕ ਟੇਕਿਆ ਸੀ, ਬਹੁਤ ਸਾਰੇ ਸਿੱਖ ਆਏ ਸਨ। ਭਾਈ ਬੁੱਧੂ ਜੀ ਦਾ ਆਪਾਂ ਇਤਿਹਾਸ ਪੜ੍ਹਿਆ ਵਾਚਿਆ ਹੈ, ਭਾਈ ਲੱਖੂ ਕਮਲੀਆ ਜੀ ਦਾ ਇਤਿਹਾਸ ਸੀ, ਭਾਈ ਲੱਧਾ ਪਰਉਪਕਾਰੀ, ਇਹ ਸਾਰੇ ਲਾਹੌਰ ਦੇ ਵਿਵੇਕੀ ਸਿੱਖ ਸਨ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਸੀ।
ਔਰ ਇਸ ਲਾਹੌਰ ਦੀ ਸੰਗਤ ਦੇ ਵਿੱਚ ਇੱਕ ਭਾਈ ਸਿੱਖ ਦਾ ਨਾਮ ਆਉਂਦਾ ਜਿਸ ਦਾ ਨਾਮ ਸੀ ਸਹਾਰੀ ਮੱਲ। ਸੰਹਾਰੀ ਮੱਲ ਵੀ ਇਸ ਨੂੰ ਆਖਦੇ ਨੇ। ਇਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹਜ਼ੂਰ ਆਇਆ ਸੀ ਲਾਹੌਰ ਤੋਂ ਚੱਲ ਕੇ, ਔਰ ਇਹ ਗੁਰੂ ਅਰਜਨ ਦੇਵ ਜੀ ਦਾ ਰਿਸ਼ਤੇ ਵਿੱਚ ਤਾਇਆ ਵੀ ਲੱਗਦਾ ਸੀ, ਸ਼ਰੀਕੇ ਵਿੱਚੋਂ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ। ਬਾਬਾ ਸੰਹਾਰੀ ਮੱਲ ਨੇ ਆ ਕੇ ਗੁਰੂ ਅਰਜਨ ਦੇਵ ਜੀ ਦੇ ਪੈਰੀਂ ਹੱਥ ਲਾਇਆ, ਚਰਨਾਂ 'ਤੇ ਨਮਸਕਾਰ ਕੀਤੀ, ਵੰਦਨਾ ਕੀਤੀ, ਅਤੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਤੁਸੀਂ ਤਾਂ ਰਿਸ਼ਤੇਦਾਰ ਹੋ, ਤਾਇਆ ਜੀ ਲੱਗਦੇ ਹੋ, ਉਮਰ ਵਿੱਚ ਵੱਡੇ ਹੋ। ਲੇਕਿਨ ਉਹਨਾਂ ਨੇ ਆਖਿਆ ਸੀ ਨਹੀਂ, ਮੈਂ ਇਸ ਰਿਸ਼ਤੇਦਾਰੀ ਨੂੰ ਪਾਸੇ ਕਰਕੇ ਸਿੱਖ ਦੇ ਰੂਪ ਵਿੱਚ ਤੁਹਾਡੀ ਸੰਗਤ ਵਿੱਚ ਆਇਆ ਹਾਂ। ਕਿਉਂਕਿ ਜੇ ਕੋਈ ਰਿਸ਼ਤੇ ਨੂੰ ਮੁੱਖ ਰੱਖ ਕੇ ਆਏਗਾ ਭਾਵਨਾ ਪੈਦਾ ਨਹੀਂ ਹੋਏਗੀ, ਜੇ ਕੋਈ ਸਿੱਖੀ ਸਰੂਪ ਲੈ ਕੇ ਆਏਗਾ ਸਿੱਖ ਦੀ ਭਾਵਨਾ ਦੇ ਨਾਲ ਆਏਗਾ, ਪ੍ਰੇਮ ਤਾਂ ਹੀ ਪੈਦਾ ਹੋਏਗਾ। ਸਿੱਖੀ ਸਿੱਖਿਆ ਗੁਰਵਿਚਾਰ ਦਾ ਵੀ ਇਹੀ ਭਾਵ ਹੈ ਕਿ ਸਿੱਖ ਉਹਨੂੰ ਕਹਿੰਦੇ ਨੇ ਜਿਸ ਨੇ ਗੁਰੂ ਕੋਲੋਂ ਕੁਝ ਸਿੱਖਣਾ ਹੈ। ਗੁਰੂ ਕੋਲੋਂ ਸਿੱਖਣਾ ਕੀ ਹੈ? ਗੁਰੂ ਦੀ ਵਿਚਾਰ ਸਿੱਖਣੀ ਹੈ, ਗੁਰੂ ਦਾ ਉਪਦੇਸ਼ ਸਿੱਖਣਾ ਹੈ, ਗੁਰੂ ਦਾ ਸਿਧਾਂਤ ਸਿੱਖਣਾ ਹੈ। ਬਾਬਾ ਸੰਹਾਰੀ ਮੱਲ ਜੀ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮੈਂ ਕਿਸੇ ਰਿਸ਼ਤੇ ਨਾਤੇ ਨੂੰ ਲੈ ਕੇ ਨਹੀਂ ਆਇਆ, ਮੈਂ ਤਾਂ ਸਿੱਖ ਹੋ ਕੇ ਆਇਆ ਹਾਂ। ਤੁਸੀਂ ਮੇਰੇ 'ਤੇ ਦ੍ਰਿਸ਼ਟੀ ਕਰਕੇ ਉਵੇਂ ਕਿਰਪਾ ਕਰੋ ਜਿਵੇਂ ਸਿੱਖਾਂ ਉੱਤੇ ਕਰਦੇ ਹੋ। ਇਹ ਇਤਿਹਾਸ ਆਪਾਂ ਪੜ੍ਹਿਆ ਹੈ। ਸਤਿਗੁਰੂ ਜੀ ਨੇ ਫਿਰ ਬਾਬਾ ਸੰਹਾਰੀ ਮੱਲ ਨੂੰ ਸਿੱਖੀ ਦੀ ਦਾਤ ਦੇ ਦਿੱਤੀ, ਉਹ ਸਿੱਖ ਹੋ ਨਿਬੜਿਆ। ਅੱਜ ਆਪਾਂ ਜਿਸ ਪੌੜੀ ਦੀ ਵਿਚਾਰ ਕਰ ਰਹੇ ਹਾਂ ਇਹਦੇ ਵਿੱਚ ਇਹ ਦੋ ਸਿੱਖਾਂ ਦਾ ਜ਼ਿਕਰ ਕੀਤਾ ਹੈ, ਭਾਈ ਸ਼ਿੰਗਾਰੂ ਜੀ, ਭਾਈ ਜੈਤਾ ਜੀ। ਇਹ ਸੂਰਬੀਰ ਸਨ, ਬਹਾਦਰ ਸਨ, ਤਲਵਾਰ ਚਲਾਉਣ ਦੇ ਬੜੇ ਧਨੀ ਸਨ। ਇਹਨਾਂ ਨੇ ਕਈ ਦਿਨ ਸੇਵਾ ਕਰਦਿਆਂ ਕਰਦਿਆਂ ਗੁਰੂ ਦੀ ਸੰਗਤ ਦਾ ਆਨੰਦ ਮਾਣਦਿਆਂ ਮਾਣਦਿਆਂ ਇੱਕ ਦਿਨ ਬੇਨਤੀ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲੋਂ ਇਹ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਕੋਈ ਆਗਿਆ ਦਿਓ, ਕੋਈ ਹੁਕਮ ਦਿਓ ਤਾਂ ਕਿ ਆਪ ਜੀ ਦੇ ਚਰਨਾਂ ਵਿੱਚ ਅਸੀਂ ਲੀਨ ਹੋ ਜਾਈਏ, ਅਭੇਦ ਹੋ ਜਾਈਏ, ਆਪ ਜੀ ਦਾ ਰੂਪ ਹੋ ਜਾਈਏ। ਸਾਡੇ ਵਾਸਤੇ ਕੋਈ ਵਿਸ਼ੇਸ਼ ਉਪਦੇਸ਼ ਹੈ ਤਾਂ ਸਾਨੂੰ ਦੇਣਾ ਕਰੋ। ਇਹਨਾਂ ਦੋਵਾਂ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਭਾਈ ਤੁਸੀਂ ਤਲਵਾਰ ਦੇ ਧਨੀ ਹੋ, ਮੈਦਾਨੀ ਜੰਗ ਵਿੱਚ ਜੂਝਣ ਦੀ ਤੁਹਾਡੇ ਵਿੱਚ ਕਲਾ ਹੈ, ਸ਼ਸਤਰ ਚਲਾਉਣ ਦਾ ਤੁਹਾਡੇ ਕੋਲ ਤਜ਼ਰਬਾ ਹੈ, ਸਾਡੀ ਇਹੋ ਹੀ ਆਗਿਆ ਹੈ ਕਿ ਸਾਡੇ ਤੋਂ ਬਾਅਦ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿਣਾ ਹੈ, ਤੁਸੀਂ 6ਵੇਂ ਜਾਮੇ ਵਿੱਚ ਤੁਹਾਡੇ ਤੋਂ ਅਸੀਂ ਵੱਡੀ ਸੇਵਾ ਲੈਣੀ ਹੈ। ਇਸ ਤਰ੍ਹਾਂ ਦਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਇਤਿਹਾਸ ਵਿੱਚ ਲਿਖਿਆ ਹੈ ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਆਖਿਆ 6ਵੇਂ ਪਾਤਸ਼ਾਹ ਦੇ ਰੂਪ ਵਿੱਚ 6ਵੇਂ ਜਾਮੇ ਦੇ ਵਿੱਚ ਤੁਹਾਡੀ ਸੇਵਾ ਅਸੀਂ ਜ਼ਰੂਰ ਲਵਾਂਗੇ। ਹੁਣ ਤੁਸੀਂ ਨਾਮ ਜਪਦੇ ਰਹੋ, ਸਤ ਸੰਗਤ ਕਰਦੇ ਰਹੋ, ਗੁਰੂ ਦਰ ਦੀ ਜੋ ਸੇਵਾ ਕਰ ਰਹੇ ਹੋ ਇਹਦੇ ਵਿੱਚ ਲੀਨ ਰਹੋ, ਮਸਤ ਰਹੋ, ਇਹ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹੋ। ਅੰਤਰਜਾਮੀ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਉਣੀਆਂ ਪੈਣੀਆਂ ਹਨ, ਜੰਗਾਂ ਯੁੱਧਾਂ ਵਿੱਚ ਜੂਝਣਾ ਪੈਣਾ ਹੈ। ਇਹ ਜਿਹੜਾ ਖਾਕਾ ਹੈ ਇਹ ਪਹਿਲੇ ਗੁਰੂਆਂ ਨੇ ਹੀ, ਉਹ ਜਿਹੜਾ ਆਪਾਂ ਕਹਿੰਦੇ ਹਾਂ ਨਾ ਇੱਕ ਨਕਸ਼ਾ ਜਿਹਾ ਬਣਾ ਦੇਣਾ, ਖਾਕਾ ਬਣਾ ਦੇਣਾ, ਇਹ ਤਾਂ ਪਹਿਲੇ ਗੁਰੂਆਂ ਨੇ ਹੀ ਖਾਕਾ ਤਿਆਰ ਕਰ ਦਿੱਤਾ ਸੀ ਕਿ ਸਿੱਖੀ ਕਿਵੇਂ ਤੁਰੇਗੀ, ਸਿੱਖੀ ਦਾ ਮਾਰਗ ਕੀ ਹੋਏਗਾ, ਸਿੱਖੀ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਏਗਾ,
ਉਸ ਕਸਵੱਟੀ ਉੱਤੇ ਸਿੱਖੀ ਦੀ ਕਿਵੇਂ ਪਰਖ ਹੋਏਗੀ ਅਤੇ ਸਿੱਖ ਕਿਵੇਂ ਉਹਦੇ ਵਿੱਚ ਪੂਰੇ ਹੋਣਗੇ, ਨਿਤਰਨਗੇ। ਇਹਨਾਂ ਦੋ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਗਿਆ ਕੀਤੀ ਅਤੇ ਇਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਮਸਤਕ ਟੇਕ ਕੇ ਸੱਤ ਬਚਨ ਆਖਿਆ। ਕਹਿਣ ਲੱਗੇ, ਪਾਤਸ਼ਾਹ ਜੀ, ਜੇ ਤੁਹਾਡੀ ਇਹੋ ਹੀ ਆਗਿਆ ਹੈ ਅਸੀਂ ਐਵੇਂ ਹੀ ਕਰਾਂਗੇ। ਕਹਿੰਦੇ ਨੇ, ਫਿਰ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਆਇਆ, ਇਹਨਾਂ ਸਿੱਖਾਂ ਨੇ ਫਿਰ ਉਦੋਂ ਬਹਾਦਰੀ ਦੇ ਜ਼ੋਰ ਦਿਖਾਏ ਸਨ, ਸ਼ਸਤਰ ਕਲਾ ਇਹਨਾਂ ਦੇ ਕੋਲ ਸੀ। ਮੋਟਾ ਮੋਟਾ ਇਤਿਹਾਸ ਆਪਾਂ ਕਈ ਵਾਰੀ ਸੁਣਿਆ ਹੈ ਕਿ ਸਾਰਿਆਂ ਤੋਂ ਪਹਿਲਾਂ ਜਿਹੜਾ ਯੁੱਧ ਜੰਗ ਹੋਇਆ ਸੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ। ਉਹ ਇਸ ਕਰਕੇ ਹੋਇਆ ਸੀ ਕਿ ਲਾਹੌਰ ਦਾ ਸੂਬੇਦਾਰ ਉਹ ਸ਼ਿਕਾਰ ਖੇਡਦਾ ਫਿਰਦਾ ਸੀ, ਉਹਨੇ ਆਕਾਸ਼ ਵਿੱਚ ਇੱਕ ਬਾਜ਼ ਛੱਡ ਦਿੱਤਾ ਸੀ ਅਤੇ ਦੂਜੇ ਪਾਸੇ ਗੁਰੂ ਦੇ ਸਿੱਖ ਵੀ ਸ਼ਿਕਾਰ ਖੇਡਦੇ ਫਿਰਦੇ ਸਨ। ਲਾਹੌਰ ਦੇ ਸੂਬੇਦਾਰ ਜਰਨੈਲ ਦਾ ਛੱਡਿਆ ਹੋਇਆ ਬਾਜ਼ ਸਿੱਖਾਂ ਦੇ ਹੱਥ ਲੱਗ ਗਿਆ। ਸਿੱਖ ਉਸ ਬਾਜ਼ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਆ ਗਏ।

ਜਾ ਕੇ ਕੁਝ ਕੋਹਾਂ ਦੀ ਜਿਹੜਾ ਲਾਹੌਰ ਵਾਲੇ ਪਾਸੇ ਤੋਂ ਰਾਹ ਆਉਂਦਾ ਹੈ, ਰਸਤਾ ਆਉਂਦਾ ਹੈ, ਉੱਥੇ ਇਹ ਲੜਾਈ ਹੋਈ ਸੀ, ਯੁੱਧ ਹੋਇਆ ਸੀ, ਆਪਾਂ ਇਹ ਇਤਿਹਾਸ ਪੜ੍ਹਿਆ। ਸੋ ਇਹੋ ਜਿਹੜੇ ਸੂਰਬੀਰ ਬਹਾਦਰ ਸਨ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਪਹਿਲਾਂ ਹੀ ਆਗਿਆ ਦੇ ਗਏ ਸਨ, ਉਪਦੇਸ਼ ਕਰ ਗਏ ਸਨ, ਭਾਈ ਜੈਤਾ ਜੀ ਵਰਗੇ ਸਿੱਖ, ਭਾਈ ਸ਼ਿੰਗਾਰੂ ਜੀ ਸੂਰਬੀਰ, ਪਰ ਇਹ ਉਪਕਾਰੀ ਸਨ। ਇਹਨਾਂ ਨੇ ਫਿਰ ਉਸ ਜੰਗਾਂ ਯੁੱਧਾਂ ਦੇ ਸਮੇਂ ਬੜੇ ਜੌਹਰ ਦਿਖਾਏ ਸੀ। ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇੱਥੇ ਕਰਨਾ ਕੀਤਾ ਹੈ। ਸ਼ਿੰਗਾਰੂ ਜੈਤਾ ਭਲਾ ਸੂਰਬੀਰ ਮਨ ਪਰ ਉਪਕਾਰਾ। ਇਹ ਸੂਰਬੀਰ ਹੋਣ ਦੇ ਨਾਲ ਨਾਲ ਮਨ ਵਿੱਚ ਪਰ ਉਪਕਾਰੀ ਵੀ ਸਨ। ਪਰਉਪਕਾਰੀ ਦਾ ਭਾਵ ਹੈ ਦੂਜਿਆਂ ਦਾ ਭਲਾ ਕਰਨ ਵਾਲੇ, ਆਪਣਾ ਕੰਮ ਛੱਡ ਕੇ ਦੂਜਿਆਂ ਦਾ ਕੰਮ ਕਰਨ ਵਾਲੇ ਸਨ। ਫਿਰ ਕਹਿੰਦੇ ਜੈਤਾ ਨੰਦਾ ਜਾਣੀਐ ਪੁਰਖ ਪਰਾਗਾ ਸ਼ਬਦ ਆਧਾਰਾ। ਇੱਕ ਭਾਈ ਜੈਤਾ ਜੀ ਹੋਏ ਨੇ, ਇੱਕ ਭਾਈ ਨੰਦਾ ਜੀ ਹੋਏ ਨੇ, ਇਹ ਸਾਰੇ ਵੱਡੇ ਪੁਰਖ ਬਣ ਗਏ। ਪਰਾਗਾ, ਇੱਕ ਭਾਈ ਪਰਾਗਾ ਜੀ ਹੋਏ ਨੇ, ਸ਼ਬਦ ਆਧਾਰਾ। ਇਹ ਉਹ ਸਿੱਖ ਸਨ ਜਿਨ੍ਹਾਂ ਨੇ ਬਾਣੀ ਨੂੰ, ਸ਼ਬਦ ਨੂੰ ਆਪਣਾ ਆਧਾਰ ਬਣਾਇਆ ਹੋਇਆ ਸੀ, ਧੁਰਾ ਬਣਾਇਆ ਹੋਇਆ ਸੀ, ਮੂਲ ਬਣਾਇਆ ਹੋਇਆ ਸੀ। ਸਾਚਾ ਨਾਮ ਮੇਰਾ ਆਧਾਰ ਹੋ, ਜਿਵੇਂ ਆਪਾਂ ਰੋਜ਼ ਬਾਣੀ ਦੇ ਬੋਲ ਪੜ੍ਹਦੇ ਹਾਂ, ਸੱਚ ਨਾਮ ਆਧਾਰ ਮੇਰਾ, ਐਸੇ ਬੋਲ ਗੁਰੂ ਅਮਰਦਾਸ ਜੀ ਦੇ ਬਖਸ਼ਿਸ਼ ਕੀਤੇ ਹੋਏ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇਹ ਉਹ ਸਿੱਖ ਨੇ ਜਿਨ੍ਹਾਂ ਨੇ ਸ਼ਬਦ ਨੂੰ, ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ, ਮੂਲ ਬਣਾਇਆ ਹੈ। ਬਾਣੀ ਹੀ ਸਾਡੀ ਜ਼ਿੰਦਗੀ ਦਾ ਮੂਲ ਹੈ। ਅੱਜ ਆਪਾਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ, ਗੁਰੂ ਵਾਸਤੇ ਉਹਦੇ ਅੰਦਰ ਬੜੀ ਤਾਂਘ ਹੈ, ਬੜੀ ਖਿੱਚ ਹੈ, ਬੜੀ ਭਾਵਨਾ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਸਿੱਖ ਗੁਰੂ ਦੇ ਨਾਲ ਜੁੜਿਆ ਹੋਇਆ, ਬਾਣੀ ਦੇ ਨਾਲ ਜੁੜਿਆ ਹੋਇਆ। ਜਦੋਂ ਪਹਿਲੀ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ, ਉਦੋਂ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਇਕੱਠ ਸ਼੍ਰੀ ਅੰਮ੍ਰਿਤਸਰ ਸਾਹਿਬ ਹੋਇਆ ਸੀ ਔਰ ਗੁਰੂ ਅਰਜਨ ਦੇਵ ਜੀ ਨੇ ਹੁਕਮਨਾਮੇ ਜਾਰੀ ਕਰਕੇ ਸਿੱਖਾਂ ਨੂੰ ਆਖਿਆ ਸੀ ਭਾਈ ਅੰਮ੍ਰਿਤਸਰ ਆਓ, ਇਹ ਜਿਹੜਾ ਨਾਮ ਦਾ ਜਹਾਜ਼ ਹੈ, ਬਾਣੀ ਦਾ ਜਹਾਜ਼ ਹੈ, ਜਿਸ ਨੂੰ ਬੜੇ ਲੰਬੇ ਸਮੇਂ ਤੋਂ ਸੰਗ੍ਰਹਿ ਕੀਤਾ ਜਾ ਰਿਹਾ ਸੀ, ਪਹਿਲੇ ਗੁਰੂਆਂ ਦੇ ਸਮੇਂ ਤੋਂ ਬਾਣੀ ਇਕੱਠੀ ਕੀਤੀ ਜਾ ਰਹੀ ਸੀ, ਪਹਿਲੇ ਗੁਰੂਆਂ ਤੋਂ ਵੀ ਪਹਿਲਾਂ ਕੁਝ ਭਗਤ ਹੋਏ, ਉਹਨਾਂ ਦੇ ਅੱਗੇ ਜਿਹੜੇ ਗੱਦੀ ਨਸ਼ੀਨ ਸਨ ਉਹਨਾਂ ਦੇ ਕੋਲੋਂ ਬਾਣੀ ਲਈ ਗਈ। 15 ਭਗਤਾਂ ਦੀ ਬਾਣੀ ਆਪਾਂ ਸਾਰੇ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਇਹ ਸਾਰੀ ਬਾਣੀ ਦਾ ਸੰਗ੍ਰਹਿ ਇਕੱਠਾ ਕਰਨ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਲੇ ਗੁਰੂਆਂ ਨੇ, ਔਰ ਗੁਰੂ ਅਰਜਨ ਦੇਵ ਜੀ ਨੇ ਫਿਰ ਇਸ ਖਜ਼ਾਨੇ ਨੂੰ ਭਾਈ ਗੁਰਦਾਸ ਜੀ ਦੇ ਕੋਲੋਂ ਰਚਨਾ ਕਰਵਾਉਣੀ ਕੀਤੀ ਸੀ। ਸੋ ਇਹ ਜਿਹੜੇ ਸਿੱਖ ਨੇ ਨਾ, ਜੈਤਾ ਨੰਦਾ ਜਾਣੀਐ ਪੁਰਖ ਪਰਾਗਾ। ਪੁਰਖ ਕਹਿੰਦੇ ਨੇ ਮਹਾਨ ਪੁਰਖ, ਵੱਡਾ ਪੁਰਖ, ਗੁਣਾਂ ਦੀ ਖਾਨ, ਖਜ਼ਾਨਾ। ਇਹ ਸਾਰੇ ਦੇ ਸਾਰੇ ਸਿੱਖ ਪੁਰਖ ਬਣ ਗਏ। ਸ਼ਬਦ ਆਧਾਰਾ, ਸ਼ਬਦ ਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੋਇਆ ਸੀ, ਮੂਲ ਬਣਾਇਆ ਸੀ। ਇਹਨਾਂ ਦੀ ਰੂਹ ਦੀ ਖੁਰਾਕ ਗੁਰੂ ਦੇ ਬੋਲ ਸਨ, ਗੁਰੂ ਦੀ ਬਾਣੀ ਸੀ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਤਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਮਨ ਨੂੰ ਪਿਆਰੀ ਲੱਗਣ ਵਾਲੀ, ਮਨ ਨੂੰ ਭਾਉਣ ਵਾਲੀ ਇਹ ਗੁਰੂ ਦੀ ਅੰਮ੍ਰਿਤ ਧਰੀ ਹੋਈ ਬਾਣੀ, ਜਿਹਦੇ ਵਿੱਚ ਅੰਮ੍ਰਿਤ ਧਰਿਆ ਹੋਇਆ। ਧਾਰੀ ਦਾ ਭਾਵ ਕੀ ਹੈ? ਧਰਿਆ ਹੋਇਆ, ਰੱਖਿਆ ਹੋਇਆ। ਬਾਣੀ ਦਾ ਇੱਕ ਇੱਕ ਬੋਲ ਅੰਮ੍ਰਿਤਮਈ ਹੈ, ਅੰਮ੍ਰਿਤ ਰਸ ਦੇ ਨਾਲ ਇਹ ਭਰਪੂਰ ਹੈ। ਫਿਰ ਭਾਈ ਗੁਰਦਾਸ ਕਹਿੰਦੇ

0: ਤਿਲੋਕਾ ਪਾਲਕਾ ਸਾਧੂ ਸੰਗਤ ਸੇਵ ਹਿਤਕਾਰੀ। ਭਾਈ ਤਿਲਕਾ ਜੀ ਅਤੇ ਭਾਈ ਤਿਲੋਕਾ ਜੀ, ਇਹ ਭਾਈ ਤਿਲਕਾ ਅਤੇ ਭਾਈ ਤਿਲੋਕਾ ਇਹ ਕੌਣ ਸੀ? ਗੁਰੂ ਦਾ ਰੂਪ, ਮਾਨੋ ਇਹਨਾਂ ਦੇ ਅੰਦਰ ਗੁਰੂ ਵਸਿਆ ਹੋਇਆ ਸੀ। ਸਾਧੂ ਸੰਗਤ ਸੇਵ ਹਿਤਕਾਰਾ, ਸਾਧੂ ਦਾ ਇੱਥੇ ਅਰਥ ਹੈ ਗੁਰੂ। ਗੁਰੂ ਦੀ ਸੰਗਤ ਦੀ ਸੇਵਾ ਹਿਤਕਾਰਾ ਦਾ ਭਾਵ ਹੈ, ਹਿੱਤ ਦੇ ਨਾਲ। ਹਿੱਤ ਦਾ ਅਰਥ ਕੀ ਹੈ? ਅੰਦਰੋਂ ਪ੍ਰੇਮ, ਹੇਤ ਕਰਕੇ, ਹਿੱਤ ਕਰਕੇ ਇਹ ਗੁਰੂ ਦੀ ਸੰਗਤ ਦੀ ਸੇਵਾ ਕਰਦੇ ਸਨ। ਗੁਰੂ ਦਾ ਨਾਮ ਜਪਣ ਵਾਲੇ ਇਹ ਭਾਈ ਤਿਲਕ ਅਤੇ ਭਾਈ ਤਿਲੋਕਾ ਜੀ ਸਨ। ਫਿਰ ਕਹਿੰਦੇ, ਤੋਤਾ ਮਹਿਤਾ ਮਹਾਂਪੁਰਖ ਗੁਰਮੁਖ ਸੁਖ ਫਲ ਸ਼ਬਦ ਪਿਆਰਾ। ਭਾਈ ਤੋਤਾ ਜੀ, ਭਾਈ ਮਹਿਤਾ ਜੀ, ਇਹ ਮਾਨੋ ਮਹਾਂਪੁਰਖ ਸਨ, ਵੱਡੇ ਪੁਰਖ ਸਨ, ਨਾਮ ਬਾਣੀ ਨੂੰ ਜਪਣ ਵਾਲੇ ਗੁਣਵੰਤ ਸਨ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਹਿਰਦੇ ਭਗਵੰਤ, ਬਾਣੀ ਦੇ ਬੋਲ ਆਪਾਂ ਰੋਜ਼ ਪੜ੍ਹਦੇ ਹਾਂ, ਮਨ ਨੂੰ ਸੁੱਖ ਦੇਣ ਵਾਲੀ ਬਾਣੀ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਜੇ ਗੁਰੂ ਦੀ ਦਇਆ ਹੋਵੇ, ਉਹ ਧੰਨ ਵਾਲੇ, ਨਾਮ ਦੇ ਧੰਨ ਵਾਲੇ, ਕੁੱਲ ਵਾਲੇ ਗੁਰੂ ਦੀ ਕੁੱਲ ਵਾਲੇ, ਪੱਤ ਵਾਲੇ ਗੁਰੂ ਦੀ ਬਖਸ਼ਿਸ਼ ਵਾਲੇ, ਜਿਵੇਂ ਆਪਾਂ ਪੜ੍ਹਦੇ ਹਨ ਸਤਿਗੁਰੂ ਜੀ ਦੇ ਬੋਲ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਜਿਨ ਕੋ ਨਦਰ ਕਰਮ ਤਿੰਨ ਕਾਰ ਕਰਮ ਬਖਸ਼ਿਸ਼। ਇਹ ਸਾਰੇ ਉਹ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ। ਸੁੱਖ ਫਲ ਸ਼ਬਦ ਪਿਆਰਾ, ਇਹ ਉਸ ਨਾਮ ਦੇ ਅੰਮ੍ਰਿਤਮਈ ਸੁੱਖ ਫਲ ਦੀ ਪ੍ਰਾਪਤੀ ਕਰਦੇ ਨੇ, ਅਤੇ ਸ਼ਬਦ ਇਹਨਾਂ ਨੂੰ ਬੜਾ ਪਿਆਰਾ ਲੱਗਦਾ ਹੈ। ਸ਼ਬਦ ਦੇ ਨਾਲ ਇਹ ਬੜਾ ਸੁਨੇਹ ਕਰਦੇ ਨੇ, ਜੜੀਆ ਸਾਈਂ ਦਾਸ ਹੈ ਸਭ ਕੁੱਲ ਹੀਰੇ ਲਾਲ ਅਪਾਰਾ। ਭਾਈ ਜੜੀਆ ਜੀ, ਭਾਈ ਸਾਈਂ ਦਾਸ ਜੀ, ਇਹ ਮਾਨੋ ਆਪੋ ਆਪਣੀ ਕੁੱਲ ਦੇ ਹੀਰੇ ਹਨ। ਜਿਵੇਂ ਹੀਰੇ ਹੁੰਦੇ ਨਾ, ਮੋਤੀ ਹੁੰਦੇ ਨੇ, ਨਾਗ ਹੁੰਦੇ ਹਨ, ਗਹਿਣੇ ਹੁੰਦੇ ਨੇ, ਸਾਰਿਆਂ ਦੀ ਕੀਮਤ ਇੱਕੋ ਜਿਹੀ ਨਹੀਂ ਹੁੰਦੀ। ਕਈ ਬਹੁਤੇ ਕੀਮਤੀ ਹੁੰਦੇ ਨੇ, ਕਈ ਘੱਟ ਕੀਮਤ ਦੇ ਹੁੰਦੇ ਨੇ, ਕਈਆਂ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ। ਆਪਾਂ ਇੱਕ ਇਤਿਹਾਸ ਦੀ ਸਾਖੀ ਪੜ੍ਹਦੇ ਹਨ, ਜਦੋਂ ਪਟਨੇ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਸਨ, ਤਾਂ ਉਸ ਵੇਲੇ ਸਤਿਗੁਰੂ ਜੀ ਨੇ ਕੀ ਕੀਤਾ ਸੀ? ਇੱਕ ਹੀਰਾ ਦਿੱਤਾ ਸੀ। ਕਿਹਨੂੰ ਦਿੱਤਾ ਸੀ? ਭਾਈ ਮਰਦਾਨਾ ਜੀ ਨੂੰ, ਕਿ ਇਹ ਲੈ ਜਾਓ, ਇਹਦੀ ਕੀਮਤ ਪਵਾਓ, ਇਸ ਦਾ ਮੁੱਲ ਪਵਾਓ। ਅਤੇ ਹਰ ਕੋਈ ਬੰਦਾ ਉਸ ਹੀਰੇ ਦੀ ਕੀਮਤ ਪਾ ਨਹੀਂ ਸੀ ਰਿਹਾ, ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਸ ਹੀਰੇ ਦੀ ਕੀਮਤ ਕੀ ਹੈ, ਇਸ ਹੀਰੇ ਦਾ ਮੁੱਲ ਕੀ ਹੈ, ਇਹ ਕਿੰਨਾ ਕੁ ਮਹਿੰਗਾ ਹੈ। ਪਟਨਾ ਸ਼ਹਿਰ ਕੋਈ ਨਵਾਂ ਸ਼ਹਿਰ ਤਾਂ ਹੈ ਨਹੀਂ ਹੈ, ਇਹ ਬੜਾ ਪੁਰਾਤਨ ਹੈ, ਕਈ ਸਦੀਆਂ ਤੋਂ। ਅਸਲ ਵਿੱਚ ਇਹਦਾ ਪੁਰਾਣਾ ਨਾਂ ਪਾਟਲੀਪੁੱਤਰ ਵੀ ਹੈ, ਬੁੱਧ ਗਿਆ ਤੋਂ ਵੀ ਇਹਦਾ ਇਤਿਹਾਸ ਜੁੜਦਾ ਹੈ, ਇੰਨਾ ਪੁਰਾਣਾ ਹੈ। ਯੋਗੀ ਸਿੱਧਨਾਥਾਂ ਦੇ ਨਾਲ ਵੀ ਇਹਦਾ ਮੁੱਢ ਜੁੜਦਾ ਹੈ। ਵੱਡੇ ਵੱਡੇ ਵਪਾਰੀਆਂ ਅਤੇ ਸ਼ਾਹੂਕਾਰਾਂ ਦਾ ਇਹ ਪਟਨਾ ਸ਼ਹਿਰ ਹੈ। ਸਾਲਸ ਰਾਏ ਜ਼ੌਹਰੀ ਨੇ ਇਸ ਹੀਰੇ ਨੂੰ ਦੇਖ ਕੇ ਇਹਦੀ ਕੀਮਤ ਨਹੀਂ ਸੀ ਪਾਈ, ਮੁੱਲ ਨਹੀਂ ਸੀ ਪਾਇਆ, ਕੇਵਲ ਦੇਖਣ ਦੀ ਹੀ ਉਦੋਂ ਭੇਟਾ ਦਿੱਤੀ ਸੀ ਭਾਈ ਮਰਦਾਨਾ ਜੀ ਨੂੰ ਕਿ ਇਹਦਾ ਮੁੱਲ ਨਹੀਂ ਹੈ, ਇਹਦੀ ਕੀਮਤ ਨਹੀਂ ਹੈ। ਭਾਵੇਂ ਮੈਂ ਹੀਰਿਆਂ ਦਾ ਵਪਾਰੀ ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਹੀਰੇ ਵੇਚੇ ਹਨ, ਖਰੀਦ ਵੀ ਬਹੁਤ ਕੀਤੀ ਹੈ, ਪਰ ਜਿਹੜਾ ਹੀਰਾ ਤੂੰ ਲੈ ਕੇ ਆਇਆ, ਇਹਦੀ ਕੀਮਤ ਤਾਂ ਮੈਨੂੰ ਵੀ ਨਹੀਂ ਪਤਾ ਕਿੰਨੀ ਕੁ ਹੋਏਗੀ। ਹਾਂ, ਇਹਦੇ ਦੇਖਣ ਦੀ ਮੈਂ ਜ਼ਰੂਰ ਭੇਟਾ ਥੋੜ੍ਹੀ ਜਿਹੀ ਦੇ ਸਕਦਾ ਹਾਂ। ਕੁਝ ਰਕਮ ਕਹਿੰਦੇ ਇਹਨੇ ਦੇਣੀ ਕੀਤੀ ਸੀ ਭਾਈ ਮਰਦਾਨਾ ਜੀ ਨੂੰ ਕਿ ਇਸ ਹੀਰੇ ਦੀ ਅਸਲੀ ਕੀਮਤ ਮੈਂ ਵੀ ਨਹੀਂ ਦੱਸ ਸਕਦਾ, ਇਹ ਕਿੰਨਾ ਕੁ ਮਹਿੰਗਾ ਹੈ, ਕਿੰਨਾ ਕੁ ਕੀਮਤੀ ਹੈ, ਪਰ ਇਹ ਇੱਕ ਅਦਭੁਤ ਹੀਰਾ ਹੈ, ਅਚਰਜ ਹੀਰਾ ਹੈ। ਇਹਨੂੰ ਦੇਖਣ ਦੀ ਮੈਂ ਥੋੜ੍ਹੀ ਜਿਹੀ ਰਕਮ ਆਪ ਜੀ ਨੂੰ ਦੇ ਰਿਹਾ ਹਾਂ। ਇੱਥੋਂ ਕੀ ਸਪਸ਼ਟ ਹੁੰਦਾ ਹੈ, ਕੁਝ ਐਸੇ ਹੀਰੇ ਵੀ ਹੁੰਦੇ ਨੇ ਜਿਨ੍ਹਾਂ ਦੀ ਕੀਮਤ ਹੀ ਨਹੀਂ ਹੁੰਦੀ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ ਹੁੰਦਾ। ਭਾਈ ਗੁਰਦਾਸ ਕੀ ਕਹਿੰਦੇ ਨੇ, ਜੜੀਆ ਸਾਈਂ ਦਾਸ ਹੈ ਸਭ ਕੁੱਲ ਹੀਰੇ ਲਾਲ ਅਪਰ। ਭਾਈ ਜੜੀਆ ਜੀ, ਭਾਈ ਸਾਈਂ ਦਾਸ ਜੀ ਗੁਰੂ ਦੇ ਦਰਬਾਰ ਦੇ ਉਹ ਹੀਰੇ ਨੇ ਆਪਣੀ ਕੁੱਲ ਦੇ, ਜਿਨ੍ਹਾਂ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪੈਂਦਾ, ਅਮੁੱਲਕ ਹੀਰੇ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਇਸ ਤਰ੍ਹਾਂ ਬੋਲ ਆਪਾਂ ਬਾਣੀ ਦੇ ਰਾਹੀਂ ਪੜ੍ਹਦੇ ਹਾਂ। ਹਰੀ ਅਮੁੱਲਕ ਹੈ, ਉਹਦਾ ਨਾਮ ਅਮੁੱਲਕ ਹੈ, ਨਾਮ ਨੂੰ ਗਾਉਣ ਵਾਲੇ ਵੀ ਅਮੁੱਲਕ ਹਨ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਤਰ੍ਹਾਂ ਬੋਲ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਵਾਚਦੇ ਹਾਂ, ਦੇਖਦੇ ਹਾਂ। ਇਹ ਸਾਰੇ ਦੇ ਸਾਰੇ ਸਿੱਖ ਜਿਹੜੇ ਨੇ ਆਪਣੀ ਆਪਣੀ ਕੁੱਲ ਦੇ ਹੀਰੇ ਨੇ, ਲਾਲ ਅਤੇ ਅਪਾਰਾ ਦਾ ਭਾਵੇ ਅਪਰ ਅਪਾਰ ਹਨ, ਭਾਈ ਗੁਰਦਾਸ ਜੀ ਕਹਿੰਦੇ ਨੇ। ਫਿਰ ਕਹਿੰਦੇ, ਮਲਕ ਪੈੜਾ ਹੈ ਕੋਲੀ, ਦਰਗਹਿ ਭੰਡਾਰੀ ਅਤ ਭਾਰਾ। ਭਾਈ ਮਲਕ ਜੀ, ਭਾਈ ਪੈੜਾ ਜੀ, ਇਹ ਕੋਹਲੀ ਵੰਸ਼ ਵਿੱਚੋਂ ਨੇ। ਕੋਹਲੀ ਇਹਨਾਂ ਦੀ ਵੰਸ਼ ਦਾ ਨਾਮ ਹੈ, ਖਾਨਦਾਨ ਇਹਨਾਂ ਦਾ ਅਖਵਾਉਂਦਾ ਹੈ। ਭਾਈ ਮਲਕਾ ਜੀ, ਭਾਈ ਪੈੜਾ ਜੀ, ਇਹ ਗੁਰੂ ਦੀ ਦਰਗਾਹ ਦੇ ਭੰਡਾਰੀ ਨੇ ਅਤੇ ਅਤ ਭਾਰਾ ਵੱਡੇ ਭਾਰੇ ਹਨ। ਅਤ ਭਾਰਾ ਦਾ ਭਾਵ ਕੀ ਹੈ? ਗੁਣਵਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਭਾਰਾ ਕਿਹਨੂੰ ਆਖਿਆ ਹੈ? ਜਿਹਦੇ ਵਿੱਚ ਬਹੁਤੇ ਗੁਣ ਹੋਣ, ਗੁਰਬਾਣੀ ਉਸ ਨੂੰ ਭਾਰਾ ਆਖਦੀ ਹੈ। ਜੋ ਗੁਣਾਂ ਦੀ ਖਾਨ ਹੈ, ਜਿਸ ਵਿੱਚ ਬਹੁਤੇ ਗੁਣ ਹੁੰਦੇ ਨੇ, ਕੰਡਿਆਂ 'ਤੇ ਉਹ ਵਸਤੂ ਭਾਰੀ ਨਿਬੜਦੀ ਹੈ ਜਿਸ ਵਿੱਚ ਜ਼ਿਆਦਾ ਗੁਣ ਹੁੰਦੇ ਨੇ, ਕੀਮਤ ਉਹਦੀ ਹੀ ਜ਼ਿਆਦਾ ਪੈਂਦੀ ਹੈ। ਇਹ ਸਾਰੇ ਦੇ ਸਾਰੇ ਸਿੱਖ ਮਾਨੋ ਗੁਰੂ ਦੇ ਦਰਬਾਰ ਦੇ ਭੰਡਾਰੀ ਨੇ, ਅਤੇ ਭਾਈ ਗੁਰਦਾਸ ਜੀ ਕਹਿੰਦੇ ਅਤ ਭਾਰਾ, ਬਹੁਤੇ ਭਾਰੇ, ਬਹੁਤੇ ਗੁਣਵਾਨ। ਗੁਣਾਂ ਦੀ ਕੋਈ ਕਮੀ ਨਹੀਂ ਹੈ ਉਹਨਾਂ ਦੇ ਅੰਦਰ। ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ ਕਮਾਵੇ ਕਾਰਾ। ਭਾਈ ਮੀਆਂ ਜਮਾਲ, ਭਾਈ ਮੀਆਂ ਜਮਾਲ ਇਹ ਵੀ ਇੱਕ ਸਿੱਖ ਦਾ ਨਾਮ ਹੈ। ਭਗਤੂ ਭਗਤ ਕਮਾਵੇ ਕਾਰਾ, ਇੱਕ ਭਾਈ ਭਗਤੂ ਹੈ, ਇਹਦਾ ਕੇਵਲ ਨਾਮ ਹੀ ਭਗਤੂ ਨਹੀਂ, ਇਹਦੀ ਕਾਰ ਵੀ ਭਗਤਾਂ ਵਾਲੀ ਹੈ। ਭਾਈ ਗੁਰਦਾਸ ਕਹਿੰਦੇ, ਇੱਕ ਤਾਂ ਮਨੁੱਖ ਦਾ ਨਾਮ ਹੁੰਦਾ ਹੈ ਨਾ, ਕੇਵਲ ਨਾਮ, ਪਰ ਜ਼ਰੂਰੀ ਨਹੀਂ ਉਹਦੇ ਜਿਹੜੇ ਕੰਮ ਨੇ ਨਾਮ ਦੇ ਆਧਾਰ 'ਤੇ ਮੇਲ ਖਾਂਦੇ ਹੋਣ। ਨਾਮ ਕਈ ਵਾਰੀ ਚੰਗਾ ਹੁੰਦਾ ਪਰ ਕਰਤੂਤ ਚੰਗੀ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਰਹਿਣ ਵਾਲਾ ਇੱਕ ਭਗਤੂ, ਇਹਦਾ ਨਾਮ ਹੈ ਸਿੱਖ ਦਾ, ਪਰ ਇਹਦੀ ਕਾਰ ਵੀ ਭਗਤਾਂ ਵਾਲੀ ਸੀ। ਇਹ ਕੇਵਲ ਨਾਮ ਕਰਕੇ ਹੀ ਭਗਤ ਨਹੀਂ ਸੀ, ਇਹਨੂੰ ਨਾਮ ਕਰਕੇ ਭਗਤੂ ਜੀ ਨਹੀਂ ਸੀ ਕਿਹਾ ਜਾਂਦਾ। ਭਾਈ ਗੁਰਦਾਸ ਕਹਿੰਦੇ, ਇਹਦੀ ਕਿਰਤ, ਇਹਦੀ ਰਹਿਣੀ ਸਹਿਣੀ, ਇਹਦਾ ਉੱਠਣਾ ਬੈਠਣਾ, ਇਹਦੇ ਬੋਲਾਂ ਦੇ ਵਿੱਚ ਵੀ ਭਗਤੀ ਸੀ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ, ਬਾਣੀ ਦੇ ਰਾਹੀਂ ਬੋਲ ਪੜ੍ਹਦੇ ਹਾਂ, ਮਨ ਵਚ ਕਰਮ ਤਿੰਨ ਅਵਸਥਾਵਾਂ ਨੇ ਪ੍ਰਭੂ ਨੂੰ ਧਿਆਉਣ ਦੀਆਂ। ਤਿੰਨ ਅਵਸਥਾਵਾਂ ਨੇ, ਮਨ ਕਰਕੇ, ਬਚਨ ਕਰਕੇ, ਕਰਮਾਂ ਕਰਕੇ। ਬਚਨ ਕਰਕੇ ਤਾਂ ਆਪਾਂ ਸਾਰੇ ਹੀ ਪ੍ਰਭੂ ਨੂੰ ਧਿਆਉਂਦੇ ਹਾਂ, ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਰੱਬ ਜੀ ਦਾ ਸਿਮਰਨ ਕਰਦੇ ਹਾਂ। ਪਰ ਕਰਮ ਦਾ ਭਾਵ ਹੈ ਕੰਮਾਂ ਕਰਕੇ, ਮਨ ਬਚ ਕਰਮ, ਬਚ ਦਾ ਭਾਵ ਹੈ ਬਚਨਾਂ ਕਰਕੇ, ਮਨ ਕਰਕੇ ਅਤੇ ਕਰਮਾਂ ਕਰਕੇ। ਗੁਰੂ ਅਰਜਨ ਦੇਵ ਜੀ ਦੀ ਰਹਿਣੀ ਸਹਿਣੀ ਵਾਲੇ ਇਹ ਸਿੱਖ, ਹਜ਼ੂਰੀ ਵਿੱਚ ਰਹਿਣ ਵਾਲੇ ਸਿੱਖ, ਉਹਨਾਂ ਦੀ ਕਾਰ ਵੀ ਭਗਤਾਂ ਵਾਲੀ ਸੀ ਅਤੇ ਇਸ ਸਿੱਖ ਦਾ ਨਾਮ ਵੀ ਸੀ ਭਗਤੂ, ਭਗਤ ਕਮਾਵੇ ਕਾਰਾ। ਫਿਰ ਕਹਿੰਦੇ ਪੂਰਾ ਗੁਰ ਪੂਰਾ ਵਰਤਾਰਾ। ਵਰਤਾਰਾ ਦਾ ਭਾਵ ਕੀ ਹੈ? ਚੋਜ। ਵਰਤਾਰਾ ਦਾ ਭਾਵ ਕੀ ਹੈ? ਵਰਤਾਓ। ਗੁਰੂ ਵੀ ਇਹਨਾਂ ਸਿੱਖਾਂ ਦਾ ਪੂਰਾ ਹੈ ਅਤੇ ਅੱਗੇ ਸਿੱਖਾਂ ਦਾ ਵਰਤੋਂ ਵਿਹਾਰ ਵੀ ਪੂਰਾ ਹੈ। ਵਰਤਾਰਾ ਦਾ ਭਾਵ ਹੈ ਵਰਤੋਂ ਵਿਹਾਰ, ਰਹਿਣੀ ਸਹਿਣੀ, ਬੋਲ ਚਾਲ, ਉੱਠਣਾ ਬੈਠਣਾ, ਇਹਨੂੰ ਕਹਿੰਦੇ ਵਰਤਾਰਾ। ਵਰਤਾਓ ਚੰਗਾ ਨਹੀਂ ਆਪਾਂ ਕਹਿੰਦੇ, ਉਸ ਦਾ ਵਰਤਾਅ ਚੰਗਾ ਨਹੀਂ ਹੈ, ਉਸ ਦਾ ਵਰਤਾਓ ਬਹੁਤਾ ਵਧੀਆ ਨਹੀਂ ਹੈ। ਵਰਤਾਓ ਦਾ ਇਹੀ ਭਾਵ ਹੈ, ਉਸ ਦੀ ਰਹਿਣੀ ਸਹਿਣੀ ਕੈਸੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਇਹ ਜਿਹੜੇ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ, ਕਹਿੰਦੇ ਇਹ ਚੰਗੇ ਵਰਤਾਓ ਵਾਲੇ ਸਨ। ਇਹਨਾਂ ਦਾ ਵਰਤਾਵਾ ਵੀ ਬੜਾ ਮਹਾਨ ਸੀ, ਇਹਨਾਂ ਦਾ ਜੀਵਨ ਵੀ ਬੜਾ ਉੱਚਾ ਸੁੱਚਾ ਸੀ। ਅਨੇਕਾਂ ਐਸੇ ਸਿੱਖ ਵੀ ਸਨ ਗੁਰੂ ਦਰਬਾਰ ਵਿੱਚ ਜਿਨ੍ਹਾਂ ਦਾ ਨਾਮ ਨਹੀਂ ਇਤਿਹਾਸ ਵਿੱਚ ਲਿਖਿਆ ਗਿਆ, ਜਿਨ੍ਹਾਂ ਦਾ ਜ਼ਿਕਰ ਇਤਿਹਾਸ ਨੇ ਨਹੀਂ ਕੀਤਾ। ਉਂਝ ਤਾਂ ਆਪਾਂ ਵਾਰ ਵਾਰ ਇਤਿਹਾਸ ਵਿੱਚ ਬਹੁਤ ਸਾਰੇ ਸਿੱਖਾਂ ਦਾ ਨਾਮ ਪੜ੍ਹਦੇ ਹਾਂ, ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਕਰਦੇ ਹਾਂ, ਲੇਕਿਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦੇ ਨਾਮ ਨਹੀਂ ਆਉਂਦੇ। ਹਜ਼ਾਰਾਂ ਸਿੱਖ ਸ੍ਰੀ ਖਡੂਰ ਸਾਹਿਬ ਵਿੱਚ ਆਉਂਦੇ ਸਨ ਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ। ਵੱਡੀ ਗਿਣਤੀ ਵਿੱਚ ਸਿੱਖ ਸ਼੍ਰੀ ਕਰਤਾਰਪੁਰ ਸਾਹਿਬ ਆਉਂਦੇ ਸੀ, ਪਰ ਸਾਰਿਆਂ ਦਾ ਨਾਮ ਆਪਾਂ ਨੂੰ ਨਹੀਂ ਪਤਾ। ਜਦੋਂ ਗੋਇੰਦਵਾਲ ਵਿਖੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸੇਵਾ ਦਾ ਕੁੰਭ ਲਾਇਆ ਸੀ, ਬੌਲੀ ਸਾਹਿਬ ਦੀ ਰਚਨਾ ਕੀਤੀ ਹੈ ਔਰ ਹੁਕਮਨਾਮੇ ਜਾਰੀ ਕੀਤੇ ਸਨ ਸਿੱਖਾਂ ਨੂੰ, ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼੍ਰੀ ਗੋਇੰਦਵਾਲ ਸਾਹਿਬ ਆਏ ਸਨ, ਪਰ ਸਾਰਿਆਂ ਦਾ ਨਾਮ ਇਤਿਹਾਸ ਵਿੱਚ ਥੋੜ੍ਹੀ ਹੈ। ਬਹੁਤ ਥੋੜ੍ਹੇ ਸਿੱਖਾਂ ਦਾ ਨਾਮ ਇਤਿਹਾਸ ਵਿੱਚ ਲਿਖਿਆ ਹੈ। ਫਿਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਿਹੜਾ ਟੱਕ ਲਾਇਆ ਸੀ, ਨੀਂਹ ਪੱਥਰ ਰੱਖਿਆ ਸੀ, ਇੱਥੇ ਵੀ ਵੱਡੀ ਗਿਣਤੀ ਵਿੱਚ ਸਿੱਖ ਆਉਂਦੇ ਸਨ, ਪਰ ਉਹਨਾਂ ਸਾਰੇ ਸਿੱਖਾਂ ਦਾ ਨਾਮ ਨਹੀਂ ਹੈ। ਨਾਮ ਤਾਂ ਕੇਵਲ ਕੁਝ ਚੋਣਵੇਂ ਸਿੱਖਾਂ ਦਾ ਹੈ, ਪਰ ਐਸਾ ਨਹੀਂ ਆਪਾਂ ਕਹਿ ਸਕਦੇ ਕਿ ਹੋਰ ਸਿੱਖ ਹੋਏ ਨਹੀਂ ਹਨ। ਬਾਣੀ ਇਸ ਗੱਲ ਦਾ ਜ਼ਿਕਰ ਕਰਦੀ ਹੈ, ਭਾਈ ਗੁਰਦਾਸ ਵੀ ਆਖਦੇ ਨੇ, ਸਿੱਖ ਇਤਿਹਾਸ ਦੇ ਲਿਖਾਰੀ ਵੀ ਕਹਿੰਦੇ ਨੇ ਕਿ ਅਣਗਿਣਤ ਉਹ ਭਗਤ ਹਨ, ਅਣਗਿਣਤ ਉਹ ਗੁਰਮੁਖ ਸਿੱਖ ਹਨ ਜਿਨ੍ਹਾਂ ਨੂੰ ਆਪਾਂ ਜਾਣਦੇ ਹੀ ਨਹੀਂ ਹਾਂ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਤਾਂ ਲਿਖਿਆ ਹੀ ਨਹੀਂ ਗਿਆ। ਉਂਝ ਬਾਣੀ 'ਚ ਤਾਂ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਹੋਰ ਕਿਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ। ਅਸੀਂ ਤਾਂ ਓਨਿਆਂ ਕੁ ਨੂੰ ਜਾਣਦੇ ਹਾਂ ਜਿੰਨਾ ਕੁ ਸਾਡੀ ਪਹੁੰਚ ਹੈ, ਜਿੱਥੋਂ ਤੱਕ ਸਾਡੀ ਦ੍ਰਿਸ਼ਟੀ ਜਾਂਦੀ ਹੈ, ਜਿੱਥੋਂ ਤੱਕ ਸਾਡਾ ਗਿਆਨ ਹੈ। ਅਨੇਕਾਂ ਉਹ ਸਿੱਖ ਹੋਏ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ, ਲੇਕਿਨ ਉਹ ਰੱਬ ਦੇ ਭਗਤ ਹੋਏ ਨੇ, ਪ੍ਰਭੂ ਦੇ ਪਿਆਰੇ ਹੋਏ ਨੇ। ਹਜ਼ਾਰਾਂ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ, ਅਤੇ ਭਾਈ ਗੁਰਦਾਸ ਜੀ ਨੇ ਸਾਰਿਆਂ ਦਾ ਨਾਮ ਨਹੀਂ ਲਿਖਿਆ, ਬਹੁਤ ਥੋੜ੍ਹੇ ਸਿੱਖਾਂ ਦਾ ਜ਼ਿਕਰ ਕੀਤਾ ਗਿਆ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਾਈ ਦਾ ਕੰਮ ਹੋ ਰਿਹਾ ਸੀ, ਇਹਦੇ ਵਿੱਚ ਇੱਕ ਲੰਬਾ ਸਮਾਂ ਲੱਗਿਆ ਸੀ। ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਇਤਿਹਾਸ ਨੂੰ ਵਾਚਿਆ, ਵੇਖਿਆ, ਅੱਗੇ ਤੋਂ ਅੱਗੇ ਉਸ ਇਤਿਹਾਸ ਨੂੰ ਲਿਖਿਆ ਗਿਆ, ਜਿੱਥੇ ਅੱਜ ਸਰੋਵਰ ਹੈ ਨਾ, ਜਿਸ ਦਾ ਨਾਮ ਰਾਮਸਰ ਸਾਹਿਬ ਹੈ, ਰਾਮਸਰ ਸਾਹਿਬ ਆਪਾਂ ਸਾਰੇ ਜਾਣਦੇ ਹਾਂ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜ ਸਰੋਵਰ ਨੇ, ਉਹਨਾਂ ਪੰਜਾਂ ਸਰੋਵਰਾਂ ਦੇ ਅੰਦਰ ਇੱਕ ਸਰੋਵਰ ਦਾ ਨਾਮ ਹੈ ਰਾਮਸਰ। ਇੱਥੇ ਬੇਰੀਆਂ ਦਾ ਬਹੁਤ ਵੱਡਾ ਝੁੰਡ ਸੀ, ਵੱਡੀ ਗਿਣਤੀ ਵਿੱਚ ਇੱਥੇ ਬੇਰੀਆਂ ਹੁੰਦੀਆਂ ਸਨ। ਉਹ ਪੁਰਾਤਨ ਬੇਰੀਆਂ ਅੱਜ ਵੀ ਨੇ, ਜਦੋਂ ਆਪਾਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਹਾਂ, ਬਾਬਾ ਬੁੱਢਾ ਸਾਹਿਬ ਦੇ ਨਾਮ 'ਤੇ ਬੇਰੀ ਹੈ, ਇਲਾਚੀ ਬੇਰੀ ਹੈ, ਹੋਰ ਵੀ ਕੁਝ ਬੇਰੀਆਂ ਹਨ। ਇਸੇ ਤਰ੍ਹਾਂ ਰਾਮਸਰ ਸਰੋਵਰ ਦੇ ਕੰਢੇ 'ਤੇ ਅੱਜ ਵੀ ਉਹ ਬੇਰੀ ਹੈ, ਉਦੋਂ ਤਾਂ ਬਹੁਤ ਤਾਦਾਦ ਵਿੱਚ ਬੇਰੀਆਂ ਸਨ। ਉੱਥੇ ਇੱਕ ਵੱਡਾ ਸ਼ਮਿਆਨਾ ਲਾਇਆ ਹੋਇਆ ਸੀ, ਸ਼ਮਿਆਨਾ ਦਾ ਭਾਵ ਹੈ ਸਜਾਵਟ ਵਾਲਾ ਤੰਬੂ, ਜਿਵੇਂ ਚੰਦੋਵਾ ਹੁੰਦਾ ਹੈ, ਝਾਲਰਾਂ ਹੁੰਦੀਆਂ ਨੇ, ਲਟਕਦੀਆਂ ਹੋਈਆਂ ਉਸ ਦੀਆਂ ਝਾਲਰਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ, ਆਪਾਂ ਉਸ ਨੂੰ ਸ਼ਾਮਿਆਨਾ ਆਖਦੇ ਹਾਂ। ਜਿਸ ਤਰ੍ਹਾਂ ਕਾਬਲ ਦੀ ਸੰਗਤ ਨੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਸ਼ਮਿਆਨਾ ਭੇਟ ਕੀਤਾ ਸੀ, ਇੱਕ ਬਹੁਤ ਵੱਡੀ ਚਾਨਣੀ ਭੇਟਾ ਕੀਤੀ ਸੀ। ਉਸ ਸ਼ਮਿਆਨੇ ਦੀ ਸ਼ੋਭਾ ਇੰਨੀ ਜ਼ਿਆਦਾ ਸੀ ਕਿ ਔਰੰਗਜ਼ੇਬ ਦੇ ਦਰਬਾਰ ਦੀ ਸ਼ੋਭਾ ਵੀ ਫਿੱਕੀ ਪੈ ਜਾਂਦੀ ਸੀ, ਇੰਨੀ ਜ਼ਿਆਦਾ ਸੀ। ਇਸੇ ਸ਼ਮਿਆਨੇ ਦੀ ਸ਼ਾਨੋ ਸ਼ੌਕਤ ਦੇਖ ਕੇ ਹੀ ਰਾਜਾ ਭੀਮ ਚੰਦ ਦੰਗ ਰਹਿ ਗਿਆ ਸੀ, ਹੈਰਾਨ ਹੋ ਗਿਆ ਸੀ ਕਿ ਇੰਨੀ ਵੱਡੀ ਰਿਆਸਤ ਦਾ ਰਾਜਾ ਹੋਣ ਤੋਂ ਬਾਅਦ ਵੀ ਮੇਰੇ ਦਰਬਾਰ ਵਿੱਚ ਇਹੋ ਜਿਹਾ ਸ਼ਮਿਆਨਾ ਕੀਮਤੀ ਨਹੀਂ ਹੈ। ਇਤਿਹਾਸ ਲਿਖਦਾ ਹੈ ਇੱਕ ਬੜਾ ਸੁੰਦਰ ਸ਼ਮਿਆਨਾ ਲਗਵਾਇਆ ਗਿਆ ਸੀ ਰਾਮਸਰ ਦੇ ਅਸਥਾਨ 'ਤੇ, ਸਰੋਵਰ ਦੇ ਕੰਢੇ 'ਤੇ, ਕਿਉਂਕਿ ਇੱਥੇ ਬਾਣੀ ਦਾ ਸੰਗ੍ਰਹਿ ਇਕੱਠਾ ਹੋਣਾ ਸੀ, ਬਾਣੀ ਇਕੱਠੀ ਕਰਕੇ ਲਿਖਾਈ ਕਰਨੀ ਸੀ ਭਾਈ ਗੁਰਦਾਸ ਜੀ ਨੇ। ਆਪਾਂ ਕਈ ਵਾਰੀ ਵਿਚਾਰ ਕੀਤੀ ਹੈ, ਭਾਈ ਬੰਨੋ ਦੀ ਵੀ ਬੜੀ ਵੱਡੀ ਸੇਵਾ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਹੋਈ ਹੈ, ਭਾਈ ਬੰਨੋ ਇਹ ਮਾਂਗਟ ਸ਼ਹਿਰ ਦਾ ਸਭ ਤੋਂ ਵੱਡਾ ਘਿਓ ਦਾ ਵਪਾਰੀ ਸੀ ਭਾਈ ਬੰਨੋ। ਉਹ ਮਾਂਗਟ ਸ਼ਹਿਰ ਅੱਜ ਕੱਲ੍ਹ ਪਾਕਿਸਤਾਨ ਵਿੱਚ ਚਲਾ ਗਿਆ ਹੈ। ਉੱਥੋਂ ਦਾ ਰਹਿਣ ਵਾਲਾ ਭਾਈ ਬੰਨੋ, ਘਿਓ ਦਾ ਬਹੁਤ ਵੱਡਾ ਵਪਾਰ, ਇਹਦਾ ਦੇਸ਼ਾਂ ਵਿਦੇਸ਼ਾਂ ਤੱਕ ਇਹਦਾ ਘਿਓ ਦਾ ਵਪਾਰ ਚੱਲਦਾ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬੰਨਣ ਦਾ ਜਿਹੜਾ ਕੰਮ ਹੈ ਇਹ ਭਾਈ ਬੰਨੋ ਨੇ ਕੀਤਾ ਸੀ। ਅੱਜ ਵਾਂਗੂ ਮਸ਼ੀਨੀ ਯੁੱਗ ਨਹੀਂ ਸੀ ਉਦੋਂ, ਕਾਗਜ਼ ਦੀਆਂ ਦੱਥੀਆਂ ਇਕੱਠੀਆਂ ਕਰ ਕਰਕੇ ਉਹਦੇ 'ਤੇ ਬਾਣੀ ਲਿਖੀ ਜਾਂਦੀ ਸੀ। ਜਦੋਂ ਭਾਈ ਗੁਰਦਾਸ ਜੀ ਬਾਣੀ ਲਿਖ ਦਿੰਦੇ ਸਨ, ਫਿਰ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਨੂੰ ਦੇਖਦੇ ਸਨ, ਇਕੱਲੇ ਇਕੱਲੇ ਅੱਖਰ ਨੂੰ, ਕਿਤੇ ਕੋਈ ਗਲਤੀ ਹੋਵੇ, ਕੋਈ ਸਿਹਾਰੀ ਬਿਹਾਰੀ ਲਗਾ ਮਾਤਰਾ ਕੰਨਾ ਵੱਧ ਘੱਟ ਹੋਵੇ, ਫਿਰ ਉਹ ਗੁਰੂ ਅਰਜਨ ਦੇਵ ਜੀ ਉਸ ਨੂੰ ਦਰੁਸਤ ਕਰ ਦਿੰਦੇ ਸਨ, ਪਾਠ ਸ਼ੁੱਧ ਕਰ ਦਿੰਦੇ ਸਨ। ਜਿਹੜੀ ਦੱਥੀ ਉੱਤੇ ਬਾਣੀ ਦੇ ਲਿਖੇ ਹੋਏ ਅੱਖਰ ਗੁਰੂ ਅਰਜਨ ਦੇਵ ਜੀ ਦੇਖ ਲੈਂਦੇ ਸਨ, ਉਹ ਠੀਕ ਕਰ ਦਿੰਦੇ ਸਨ। ਉਹਦੇ ਪਿੱਛੇ ਫਿਰ ਹਵਾਲਾ ਦੇ ਦਿੱਤਾ ਜਾਂਦਾ ਸੀ ਸ਼ੁੱਧ ਕੀਚੇ, ਜਾਂ ਲਿਖਿਆ ਹੁੰਦਾ ਸੀ ਸ਼ੁੱਧ। ਇੱਥੋਂ ਸੰਕੇਤ ਮਿਲਦਾ ਸੀ ਕਿ ਇਸ ਨੂੰ ਅਸੀਂ ਦੇਖ ਲਿਆ ਹੈ, ਇਹ ਸ਼ੁੱਧ ਹੈ, ਇਹਦੇ 'ਚ ਕੋਈ ਲਗ ਮਾਤਰ ਵਿੱਚ, ਜਿਵੇਂ ਆਸਾ ਕੀ ਵਾਰ ਦੀ ਬਾਣੀ ਤੋਂ ਬਾਅਦ ਆਉਂਦਾ ਹੈ ਸ਼ੁੱਧ, ਕਿ ਇਹ ਸ਼ੁੱਧ ਹੈ। ਭਾਈ ਗੁਰਦਾਸ ਜੀ ਨੂੰ ਇਹ ਇਸ਼ਾਰਾ ਹੁੰਦਾ ਸੀ, ਸੰਕੇਤ ਹੁੰਦਾ ਸੀ ਕਿ ਇਹਦੇ ਵਿੱਚ ਸ਼ੁੱਧ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ, ਤੁਸੀਂ ਜੋ ਲਿਖਿਆ ਹੈ ਬਿਲਕੁਲ ਠੀਕ ਲਿਖਿਆ। ਜੇ ਕਿਤੇ ਕੋਈ ਵਾਧ ਘਾਟ ਹੁੰਦੀ ਸੀ ਫਿਰ ਗੁਰੂ ਅਰਜਨ ਦੇਵ ਜੀ ਕਹਿ ਦਿੰਦੇ ਸੀ ਸ਼ੁੱਧ ਕੀਚੇ। ਇਸ ਤਰ੍ਹਾਂ ਦੇ ਬੋਲ ਵੀ ਆਉਂਦੇ ਕਿ ਅਸੀਂ ਇਹਨੂੰ ਸ਼ੁੱਧ ਕਰ ਦਿੱਤਾ ਹੈ, ਕੋਈ ਥੋੜ੍ਹੀ ਬਹੁਤੀ ਇਹਦੇ ਵਿੱਚ ਲਗ ਮਾਤਰ ਦੀ ਕਮੀ ਸੀ, ਸ਼ੁੱਧ ਕਰ ਦਿੱਤੀ। ਇਸ ਤਰ੍ਹਾਂ ਦੇ ਸੰਕੇਤ ਆਪਾਂ ਜ਼ਰੂਰ ਦੇਖਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਜਦੋਂ ਆਪਾਂ ਆਪ ਪਾਠ ਕਰਦੇ ਹਾਂ। ਇੱਕ ਤਾਂ ਸੁਣਨਾ ਹੁੰਦਾ ਨਾ ਬੈਠ ਕੇ, ਇੱਕ ਆਪ ਪਾਠ ਕਰਨਾ, ਇਹ ਉਦੋਂ ਹੀ ਪਤਾ ਲੱਗੇਗਾ ਜਦੋਂ ਅਸੀਂ ਪਾਠ ਦੀਦਾਰ ਕਰਾਂਗੇ। ਜਿਸ ਤਰ੍ਹਾਂ ਅਰਦਾਸ ਬੇਨਤੀ ਵਿੱਚ ਬੋਲ ਆਉਂਦੇ ਨੇ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕੇਵਲ ਬਾਹਰੋਂ ਕਰਨ ਦੀ ਆਗਿਆ ਨਹੀਂ ਹੈ, ਪਾਠ ਦੀਦਾਰ ਦੀ ਗੱਲ ਆਉਂਦੀ ਹੈ। ਜਦੋਂ ਅਸੀਂ ਆਪ ਗੁਟਕਾ ਖੋਲ੍ਹ ਕੇ ਪਾਠ ਕਰਾਂਗੇ ਹੌਲੀ ਹੌਲੀ ਸਹਿਜ ਦੇ ਨਾਲ, ਫਿਰ ਹੀ ਪਾਠ ਦੀਦਾਰ ਹੋਣਗੇ। ਭਾਈ ਬੰਨੋ ਦੀ ਬੜੀ ਵੱਡੀ ਕਾਲ ਸੀ, ਉਸ ਦਿਨ ਵੀ ਬੇਨਤੀ ਕੀਤੀ ਸੀ, ਸ਼ਾਹੀ ਘੋਲਣ ਦਾ ਕੰਮ, ਕਾਗਜ਼ਾਂ ਨੂੰ ਇਕੱਠੇ ਕਰਕੇ ਗੱਠੀ ਬਣਾਉਣੀ, ਕਲਮਾਂ ਘੜਨੀਆਂ, ਇਹ ਭਾਈ ਬੰਨੋ ਦੀ ਸੇਵਾ ਸੀ। ਕਹਿੰਦੇ ਬਹੁਤ ਵੱਡਾ ਇਕੱਠ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਸੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਸੀ, ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਪਹਿਲਾਂ ਹੋ ਗਈ ਸੀ, ਇਹ ਕਿੰਨਾ ਵੱਡਾ ਪਰਉਪਕਾਰ ਸੀ ਗੁਰੂ ਅਰਜਨ ਦੇਵ ਜੀ ਦਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕਰਨਾ ਹੈ, ਪ੍ਰਕਾਸ਼ ਕਰਨਾ ਹੈ, ਉਹਦੇ ਵਾਸਤੇ ਸੁੰਦਰ ਮਹਿਲ ਪਹਿਲਾਂ ਹੀ ਬਣਾ ਦਿੱਤਾ ਸੀ। ਤਿਆਰੀ ਪਹਿਲਾਂ ਹੀ ਕਰ ਦਿੱਤੀ ਸੀ। ਹਰਿਮੰਦਰ ਦੀ ਰਚਨਾ ਪਹਿਲਾਂ ਹੋ ਗਈ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਅਦ ਵਿੱਚ ਹੋਇਆ। ਇੱਕ ਨਿੱਕੀ ਜਿਹੀ ਗਾਥਾ ਕਹਿ ਕੇ ਇੱਕ ਦੋ ਮਿੰਟ ਦੀ ਸਮਾਪਤੀ ਕਰੀਏ। ਕਹਿੰਦੇ, ਇੰਨੇ ਵੱਡੇ ਜੱਗ ਵਿੱਚ ਬਹੁਤ ਸਾਰੇ ਬ੍ਰਾਹਮਣ ਵੀ ਆ ਗਏ, ਪੰਡਿਤ ਵੀ ਆ ਗਏ, ਭੰਡਾਰਾ ਹੋ ਰਿਹਾ ਸੀ ਨਾ, ਜੱਗ ਹੋ ਰਿਹਾ ਸੀ। ਹਿੰਦੂ ਧਰਮ ਦੇ ਮੁਤਾਬਕ ਇਹਨੂੰ ਜੱਗ ਕਹਿੰਦੇ ਨੇ, ਅਸੀਂ ਕਹਿੰਦੇ ਗੁਰੂ ਕਾ ਲੰਗਰ ਹੋ ਰਿਹਾ ਹੈ। ਲੰਗਰ ਹੋ ਰਿਹਾ ਸੀ, ਊਚ ਨੀਚਤਾ ਦਾ ਕੋਈ ਭਿੰਨ ਭੇਦ ਨਹੀਂ ਸੀ। ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਉੱਚੀ ਕੁੱਲ ਵਿੱਚੋਂ ਹੈ, ਕੋਈ ਨੀਵੀਂ ਕੁੱਲ ਵਿੱਚੋਂ ਹੈ, ਸਾਰੇ ਹੀ ਭੋਜਨ ਛਕ ਰਹੇ ਸਨ ਇੱਕੋ ਪੰਗਤ ਵਿੱਚ ਬੈਠ ਕੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਣਾ ਹੈ ਉਦੋਂ ਦੀ ਕਥਾ ਹੈ। ਕੁਝ ਉੱਚ ਜਾਤੀ ਦੇ ਲੋਕਾਂ ਨੇ ਬੜਾ ਰੌਲਾ ਪਾਇਆ ਸੀ, ਖਾਸ ਕਰਕੇ ਕੁਝ ਬ੍ਰਾਹਮਣਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਸੀ ਕਿ ਇੰਨਾ ਵੱਡਾ ਜੱਗ ਤੋਂ ਪਹਿਲਾਂ ਸਾਡਾ ਥਾਲ ਕਿਉਂ ਨਹੀਂ ਕੱਢਿਆ। ਅਤੇ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਜਵਾਬ ਦਿੱਤਾ ਸੀ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਨੇ ਲਿਖਿਆ, ਹੋਰ ਬਹੁਤ ਸਾਰੇ ਇਤਿਹਾਸਕਾਰ, ਹਮਰਾ ਪ੍ਰੋਹਤ ਭਾਈ ਬੰਨੋ, ਗੁਰਸਿੱਖੋ ਇਹ ਸਤਿਕਾਰ ਮੰਨੋ, ਸਾਨੂੰ ਕਿਸੇ ਪ੍ਰੋਹਤ ਦੀ ਲੋੜ ਨਹੀਂ, ਸਾਡੇ ਘਰ ਵਿੱਚ ਤਾਂ ਭਾਈ ਬੰਨੋ ਵਰਗੇ, ਭਾਈ ਗੁਰਦਾਸ ਵਰਗੇ, ਬਾਬਾ ਬੁੱਢਾ ਜੀ ਵਰਗੇ ਪ੍ਰੋਹਤ ਹਨ। ਸੋ ਇਹ ਉਹਨਾਂ ਸਿੱਖਾਂ ਦੀ ਘਾਲ ਕਮਾਈ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਵੇਲੇ ਬਹੁਤ ਵੱਡਾ ਯੋਗਦਾਨ ਪਾਇਆ। ਕਹਿੰਦੇ, ਗੁਰੂ ਅਰਜਨ ਦੇਵ ਜੀ ਤਾਂ ਭਾਈ ਗੁਰਦਾਸ ਕੋਲੋਂ ਬਾਣੀ ਲਿਖਵਾਉਂਦੇ ਸੀ, ਪਿੱਛੇ ਜਿਹੜੀ ਜ਼ਿੰਮੇਵਾਰੀ ਸੀ ਉਹ ਬਾਬਾ ਬੁੱਢਾ ਜੀ ਨਿਭਾਉਂਦੇ ਸਨ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਈ, ਸਤਿਗੁਰੂ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਹੋਇਆ। ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ, ਬੜੀ ਭਾਵਨਾ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਉਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤਾ ਜੀ ਨ ਜਾਈ, ਨਿਤ ਨਿਤ ਰੱਖੋ ਉਤਾਰੋ। ਸਤਿਗੁਰੂ ਜੀ ਕਿਰਪਾ ਕਰਨ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ। ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ ਪੰਥ ਦੇ ਵਿਦਵਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹਨਾਂ ਦਾ ਰਾਗੀ ਜਥਾ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ 7:15 ਤੋਂ ਲੈ ਕੇ 8:30 ਤੱਕ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਓ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦਾ ਸਿੱਖ ਹਮੇਸ਼ਾ ਸਤਿਗੁਰੂ ਮਹਾਰਾਜ ਦੇ ਅੱਗੇ ਜਦੋਂ ਗਲ ਪੱਲਾ ਪਾ ਕੇ ਅਰਦਾਸ ਬੇਨਤੀ ਦੇ ਵਿੱਚ ਜੁੜਦਾ, ਉਹਦੇ ਇਹੀ ਬੋਲ ਹੁੰਦੇ ਨੇ, ਸਹੀ ਪਿਆਰੇ ਮਿਲਿਓ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਨੂੰ ਉਹਨਾਂ ਦਾ ਹੀ ਸੰਗ ਦੀ ਦਾਤਾ ਅਤੇ ਜਿਨ੍ਹਾਂ ਦਾ ਸੰਗ ਕਰਕੇ ਜਾਂ ਜਿਨ੍ਹਾਂ ਨੂੰ ਵੇਖ ਕੇ ਜਿਨ੍ਹਾਂ ਦੇ ਦਰਸ਼ਨ ਕਰਕੇ ਅਤੇ ਸਾਨੂੰ ਤੇਰੀ ਯਾਦ ਆ ਜਾਵੇ। ਆਓ ਅੱਜ ਦਾ ਸਮਾਂ ਹੀ ਐਸਾ ਹੈ, ਤੋੜਨ ਵਾਲੇ ਬਹੁਤ ਨੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲੋਂ ਤੋੜਦੇ ਨੇ, ਪਰ ਗੁਰੂ ਦੇ ਸਿੱਖ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨਾ ਏ, ਕਿਉਂਕਿ ਜਿਸ ਗੁਰੂ ਨੇ ਸਾਨੂੰ ਹੁਕਮ ਕੀਤਾ ਏ, ਆਖਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹਨਾਂ ਨੇ ਪੂਰਾ ਪਰਿਵਾਰ ਸਾਡੇ ਤੋਂ ਵਾਰਿਆ। ਸਮੁੱਚੀ ਗੁਰੂ ਪਿਆਰੀ ਗੁਰਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ। ਦਾਤਾ ਤੁਹਾਡੀ ਝੋਲੀ ਦੇ ਵਿੱਚ ਚੜ੍ਹਦੀ ਕਲਾ ਦੀ ਅਮੀਰੀ ਪਾਵੇ ਜੀ। ਆਓ ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ, ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਵਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਹਾਜ਼ਰੀ ਭਰਦਿਆਂ ਹੋਇਆ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਜੀ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰਬੱਧ ਕਰ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ ਸੁੱਖ ਹੋਵੇ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਹੋਏ ਸਭ ਬੱਚੇ ਸ਼ਰਨ ਜੋ ਹੋਏ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਤੇ ਕਾ ਹੋਏ ਵਿਚਾਰੋ

ਨਿਤ ਨਿਤ ਜੀਅੜੇ ਸਮਾਲੀਅਨ ਦੇਖਾ ਦਾਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾ ਤੇ ਕਮਨ ਸਮਾਰ ਸੰਬਤ ਸਾਹਾ ਲਿਖੀਆ ਮਿਲ ਕਰ ਪਾਵੋ ਤੇਲ ਦੇਹੋ ਸਜਣਿਆ ਸਿਸੜੀਆਂ ਜਿਉਂ ਹੋਏ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਮਨ ਰਾ ਵਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰਦੁਆਰੇ ਇੱਕੋ ਵੇਸਿਆ ਨੇ ਇੱਕ ਬਾਬਾ ਜੈ ਘਰ ਘਰ ਦੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਈ ਰਹਾਉ ਵਿਸਿਆ ਚਸਿਆ ਘੜੀਆ ਪਹਿਰਾ ਖੇਤੀ ਬਾੜੀ ਮਾਹ ਹੋਵਾ ਸੂਰਜ ਇੱਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂੰ ਕਮਲ ਆਨ ਲੋ ਪਵਨ ਤਿਬਰੋ ਕਰੇ ਸਗਲ ਬਨ ਰਾਏ ਤੂੰ ਗੰਤ ਜੋਤੀ ਕੈਸੀ ਆਰਤੀ ਹੋਏ ਭਗ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿ ਸਭ ਨੈਨ ਨਨ ਨੈਨ ਹੈ ਤੋਹੀ ਤੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ

ਧਨ ਦਿਨੋ ਮੋਹਿ ਆਈ ਪਿਆਸਾ, ਕਿਰਪਾ ਜਲ ਦੇਹੀ ਮਨ ਪੁਕਾਰਨ ਕੋ ਹੋਏ ਜਾ ਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ।

ਚੁਮੇ ਦੁਖ ਪਾਵੈ ਜਮ ਕਾਲ ਸਹੀ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਜਾਸੀ ਅਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹੇ ਬਸੇਰਾ। ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ।

ਵਾਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆ ਨਾ ਹੋਈਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ

ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ

ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਪਲਿਥੀ ਕੱਪੜ ਹੋਏ ਦੇ ਸਾਬੂਣ ਲਈਏ ਉਤ ਹੋਏ।

ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤੇ ਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਖ ਦੇਖ ਫਤਿਹ।

ਨਾਨਕ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਸੱਚੇ ਤੁਦਾ ਖੈ ਲੱਖ ਕਰੋੜ, ਸੱਚੇ ਸਪਤਾਨ, ਸੱਚੇ ਸਬਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤਹਿਨ।

ਪੈ ਵਿੱਚ ਪੌਣ ਵੈ ਸਦਵਾਓ, ਪੈ ਵਿੱਚ ਲੈ ਲਗ ਦਰਿਆਓ, ਪੈ ਵਿੱਚ ਅਗਨ ਕੜੈ ਬੇਕਾਰ, ਪੈ ਵਿੱਚ ਧਰਤੀ ਦੱਬੇ ਪਹਾੜ, ਪੈ ਵਿੱਚ ਇਨਫਰੈ ਸਿਰ ਪਹਾਰ, ਪੈ ਵਿੱਚ ਰਾਜਾ ਤਹਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ, ਪੈ ਵਿੱਚ ਸਿਧ ਬੁਸਰੁਨਾਥ।

ਜੋ ਬੁੱਧ ਜਨਮ ਭਰਮਿਆਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਵਰਦਾਤਾ ਕੋ ਨੇ ਸਪਸਨੀ ਲੋਕ ਸਭਾ ਸਤਿਗੁਰ ਮਿਲਸ ਪਾਜਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਘੁੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰਿਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ

ਵੱਡੀ ਸੇਵਕੀ ਤੇ ਸੰਤੋ ਕੇ ਜੇ ਸੱਚੋ ਸੱਚ ਧਿਆਇ ਉਨ ਮੰਦੇ ਭੈਣ ਰੱਖਿਓ ਕੁਛ ਕੁਰ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਨਾਨ ਪਾਣੀ ਥੋੜਾ ਖਾਇ ਤੂੰ ਬਖਸ਼ ਸਗਲਾਨੀ ਤੇ ਵਿਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ।

ਜਿਸ ਤੂੰ ਦੇਹ ਤਿਸ ਮਿਲੇ ਸਤਾਤ ਨੇ ਹਚ ਕਮਾਇਆ ਸਤਿਗੁਰ ਮਿਲੇ ਸਤਪਾਇਨ ਕੇ ਹਿਰਦਾ ਸਚ ਵਸਾਇਆ ਮੂਰਖ ਸਚ ਨਜਾਣ ਨੇ ਮਨ ਮੁਖ ਜਨਮ ਗਵਾਇਆ।

ਨਾ ਜਨਤਾ ਕੇ ਵਿਸ ਕਿਤਨੇ ਤਿਤ ਵੇ ਕੇ ਜਗਤ ਪਾਇਆ ਇੱਕ ਨਾ ਨੂੰ ਤੂੰ ਮੇਲੇ ਕੱਪ ਤਿਤ ਖੁਆਇਆ ਗੁਰ ਕਿਰਪਾ ਤੇ ਜਾਣ ਜਿੱਥੇ ਤੂੰ ਜਾ ਪੁਜਾਇਆ ਸਹਿਜ ਹੀ ਸੱਚ ਸਮਾਇਆ।

ਕੋਠੇ ਮੰਡ ਮਾਡਲੇ ਬਟਕਰ ਪਾਸਾਰਿਆ ਚੇਜ ਕਰਨ ਮਨ ਪਾਂਦਰ ਬੁੱਝਣਾ ਹਾਰਿਆ ਕਰ ਫੁਰਮਾਇਆ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਾ ਜੋਗਨ ਹਾਰਿਆ ਜਰਾ ਜੋਗਨ ਹਾਰਿਆ।

ਸਤਿਗੁਰੂ ਵੱਡਾ ਘਰ ਸਾਲਾਂ ਵਿੱਚ ਵੱਡਿਆ ਵੜਿਆਈਆਂ ਸਹਿ ਮੇਲੇ ਤੰਦਰਿਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਅਸ ਤੱਕ ਘੱਤਰ ਵਿੱਚ ਮਾਰ ਕੜਿਆ ਵੜਿਆਈਆਂ ਸਹਿ ਤੁੱਠੇ ਨੂੰ ਨਿਤ ਪਾਈਆਂ ਸਹਿ ਤੁੱਠੇ ਨੂੰ ਨਿਤ ਪਾਈਆਂ।

ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਏ ਸਾਏ ਕਰ ਕਮਾਨ ਤਰ ਛੋਟੀ ਤਨੈ ਪਾਏ ਨਾਨਕ ਕੀ ਬਾਹਰ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧੋ।

0: ਪ੍ਰਭ ਕੈ ਸਿਮਰਨ ਗਰਭ ਨਾ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਧਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੈ ਸਿਮਰਨ ਆਂਦਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੰਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ
1: ਪ੍ਰਭ ਕੈ ਸਿਮਰਨ ਮਿਨਸੇ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਸੁਨਾਨੀ
1: ਪ੍ਰਭ ਕੈ ਸਿਮਰਨ ਦਰਗੇ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਭਲਾ
0: ਸੇ ਸਿਮਰੇ ਜਿਨ ਆਪ ਸਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕੋ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਤ ਮੈਂ ਸਮਾਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਵਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ

0: ਸਿਮਰਹਿ ਨੰਦ ਕਨੇਰੇ
1: ਪ੍ਰਭੋ ਸਿਮਰੇ ਵਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂ ਨਾ ਝੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੇ ਸਿਮਰਨ ਨਿਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਵਿਗਾਸਨ
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
1: ਸੁਖ ਪ੍ਰਭ ਸਿਮਰਨ
0: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ
1: ਨਾਨਕ ਦਿਲ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਉੱਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਆਕਾਰ

0: ਮਾਤ ਪਿਤਾ ਸਤਮੀਤ ਨਾ ਪਾਈ
1: ਮਾਨੁ ਮਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੇ
1: ਤੈ ਕੇਵਲ ਨਾਮ ਸੰਗ ਤੇਰੇ ਚੱਲੇ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਲ ਮਾਹੇ ਉਧਾਰੀ
0: ਨਾਨਕ ਪੁਨੇ ਚਰਨ ਕਰਤ ਨਹੀਂ ਧਰੇ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਪ ਸੁਖ ਹਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਦਨਾ ਭਰੇ
1: ਹਰ ਕਾ ਨਾਮ ਜਪਤ ਨਿਸਰੇ
0: ਨਾਨਕ ਮਾਇਆ ਰੰਗ ਤਿੱਖ ਨਾ ਬਜਾਵੇ
1: ਹਰ ਕਾ ਨਾਮ ਜਪਤ ਅਗਾਵੇ
0: ਜਹ ਮਾਰਗ ਇਹੋ ਜਾਤ ਅਕੇਲਾ
1: ਜੈ ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਏ
1: ਨਾਨਕ ਗੁਰਮੁਖ ਪਰਮ ਗਤ ਪਾਈਏ
0: ਟੁੱਟਤ ਨਹੀਂ ਕੋਟ ਲੱਖ ਬਾਹੀ
1: ਨਾਮ ਜਪਤ ਪਾਰ ਪਰਾਹੀ
0: ਨਾਨਕ ਵਿਘਨ ਜਾਏ ਆਏ ਸੰਘਾਰੇ
1: ਹਰ ਕਾ ਨਾਮ ਤਤਕਾਲ ਉਧਾਰੈ
0: ਨਾਨਕ ਜੋਨ ਜਨਮੇ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਮੈਲਾ ਮਲ ਕਬੂ ਨਾ ਧੋਵੇ
1: ਹਰ ਕਾ ਨਾਮ ਕੋਟ ਪਾਪ ਹੋਵੇ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ
0: ਜੈ ਮਾਰ ਕੇ ਗਨ ਜਾਹੇ ਨਾ ਕੋਸਾ
1: ਹਰ ਕਾ ਨਾਮ ਉਹਾ ਸੰਗ ਤੋਸਾ
0: ਜੈ ਪੈਡੇ ਮਹਾਂਧ ਗਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥੇ ਰੋਕੋ ਨਾ ਸਿਆਨੋ
1: ਹਰ ਕਾ ਨਾਮ ਤੈ ਨਾਲ ਪਛਾਨੋ
0: ਜੈ ਮਹਾਂ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਕਰਖੇ
1: ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ।

0: ਸਾਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧਕ ਮਾਤ
0: ਹਰ ਜਨ ਕੇ ਹਰ ਨਾਮ ਨਿਧਾਨ
1: ਪਾਰ ਬ੍ਰਹਮ ਜਨ ਕੀਨੋ ਦਾਨ
0: ਮਨ ਰੰਗ ਰਤੇ ਰੰਗ ਏਕੇ
1: ਨਾਨਕ ਜਨ ਕੈ ਬਿਰਤ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਾ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਵਿਯੋਗ
0: ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੇ ਮਾਲਕ ਜੀਨਾ
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੇ ਓਟ ਸਤਾਨੀ
1: ਹਰ ਪ੍ਰਤਾਪ ਜਨ ਅਵਰ ਨਾ ਜਾਣੀ
0: ਪੋਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਭਉ ਕਰੇ
1: ਨਾਨਕ ਜਨ ਸੰਗ ਕੀਤੇ ਤਰੇ
0: ਹਰ ਜਾਤੇ ਹੋ ਹਰ ਕੋ ਨਾਮ
1: ਕਾਮ ਦੇਨ ਹਰ ਹਰ ਗੁਣ ਗਾਮ
0: ਸਭ ਤੇ ਉੱਤਮ ਹਰ ਕੀ ਕਥਾ
1: ਨਾਮ ਸੁਣਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਧ ਵਸੇ
1: ਸੰਤ ਪ੍ਰਤਾਪ ਦੁਖ ਸਭ ਨਸੈ
0: ਸੰਤ ਕਾ ਸੰਗ ਬੜ ਭਾਗੀ ਪਾਈਏ

0: ਪਾਠ ਸਾਹਿਬ ਸਰ ਸਿਮਰਤ ਵਿਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਮਨ ਮੱਧੇ ਫਿਰਿਆ
1: ਅਨੇਕ ਪ੍ਰਕਾਰ ਕੀਏ ਬਹੁ ਜਤਨਾ
0: ਬਹੁ ਦਾਨ ਹਉਮੈ ਬਹੁ ਰਤਨਾ
1: ਸਰੀਰ ਕਟਾਏ ਹਉਮੈ ਕਰ ਰਾਤੀ
0: ਭਰਤ ਨੇਮ ਕਰੇ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
0: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
0: ਮਹਾਦਾਸ ਤਪੀ ਸਰ ਧੀਵੈ
1: ਅਗਨ ਮਾਹੇ ਹੋਮਤ ਪ੍ਰਾਨ ਨਿਉਲੀ ਕਰਮ ਕਰੈ ਬਹੁ ਆਸਨ
0: ਜੈਨ ਮਾਰਗ ਸੰਜਮ ਅਤਿ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਤਾਪੀ ਹਉਮੈ ਮੈਲ ਨ ਜਾਵੇ
1: ਹਰ ਕੇ ਨਾਮ ਸੰਸਰ ਕਛ ਨਾਹੇ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇਹ ਛੁਟੈ
0: ਗਰਗ ਮਾਨਾ ਮਨ ਤੇ ਹੁਟੈ
1: ਸੋਚ ਕਰੈ ਦਿਨਸ ਅਰ ਰਾਤ
0: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧਨਾ ਕਰੈ
0: ਮਨ ਤੇ ਕਬੂ ਨ ਲਿਖਿਆ
1: ਜਲ ਤੋ ਵਹਿ ਬਹੁ ਦੇਹ ਨੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਿਤ ਬਹੁਮੂਚ
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ
0: ਅਨੇਕ ਯਤਨ ਕਰ ਤ੍ਰਿਸ਼ਨਾ ਧਰਾਪੈ
1: ਭੇਖ ਅਨੇਕ ਅਗਨ ਨਹੀਂ ਬੁਝੈ
0: ਕੋਟ ਪਾਪ ਲਗੈ ਨਹੀਂ ਸੀਜੈ
1: ਛੂਟਸ ਨਾਹੀ ਉਪਾਇਆਲ
0: ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਬਿੰਦ ਭਜਨ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸਹਿਜ ਸਵਾਏ।

0: ਕਰਦੇ
1: ਰਮਈਆ ਫੇਗੁਨ ਚੇਤ ਪਰਾਨੀ
0: ਕਵਨ ਮੂਰਤੇ ਕਵਨ ਦ੍ਰਿਸ਼ਟਾਨੀ
1: ਤੂੰ ਸਾਜ ਸਵਾਰ ਸਿਗਾਰਿਆ
0: ਗਰਭ ਅਗਨ ਮੈਂ ਜਿਨੇ ਅਪਾਰਿਆ
1: ਬਾਰਾ ਵਿਸਤਾ ਤੁਝੇ ਪਿਆਰੇ ਦੂਧ
0: ਪਰ ਜੋਵਨ ਭੋਜਨ ਸੁਖ ਸੂਦ
1: ਬਿਰਧ ਪਿਆਸ ਉਪਰ ਸਾਖ ਸੈਨ
0: ਮੁਖ ਪਿਆਉ ਬੈਠ ਕੋ ਦੈਨ
1: ਇਹ ਨਿਰਗੁਣ ਗੁਣ ਕੁਛ ਨੂੰ ਆਪ ਬੂਜੇ
0: ਬਖਸ਼ ਲਿਓ ਤੋ ਨਾਨਕ ਸੀਜੈ
1: ਜੇ ਪ੍ਰਸਾਦ ਧਰ ਉਪਰ ਸੁਖ ਵਸੈ
0: ਸਤ ਪ੍ਰਾਤ ਮੀਤ ਬੰਤਾ ਸੰਗ ਹਸੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਭਾਵ ਕਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹੱਥ ਪਾਵ ਕਰਨ ਨੇਤਰ ਰਸਨਾ

0: ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾ ਕੇ ਟਹਿਲ ਪਾਵੇ ਦਰਗਹਿ ਮਾਨ
1: ਤਿਸਹਿ ਵਿਸਾਰੇ ਮੁਗਧ ਜਾਨ
0: ਸਦਾ ਸਦਾ ਇਹ ਭੁੱਲਣ ਹਾਰ
1: ਨਾਨਕ ਰਾਖਣ ਹਾਰ ਪਾਰ
0: ਰਤਨ ਤਿਆਗ ਕੌਡੀ ਸੰਗ ਰਚੇ
1: ਸਾਚ ਸੋਟ ਚੂਰ ਸੰਗ ਮਚੈ
0: ਜੋ ਛੱਡਣਾ ਸੋ ਆਸਪਰ ਕਰ ਮਾਨੇ
1: ਜੋ ਹੋਵਨ ਸੋ ਦੂਰ ਪਰਾਨੇ
0: ਜੋੜ ਜਾਏ ਤਿਸਕਾ ਸਰਮ ਕਰੇ
1: ਸੰਗ ਸਹਾਈ ਤਿਸ ਪਰ ਹਰੇ
0: ਚੰਦਰ ਲੇਪ ਉਤਾਰੇ ਤੋਏ
1: ਗਰਦ ਪ੍ਰੀਤ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਂਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸਖਸ ਨਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੈ ਲੋਭ ਸਮਾਨ
0: ਅੰਤਰ ਅਗਨ ਬਾਹਰ ਤਨ

0: ਦੀਨ ਬੇਨਤੀ ਕਰੇ
1: ਨਾਨਕ ਤੁਮਰੀ ਕਿਰਪਾ ਤਰੇ
0: ਸੰਗ ਸਹਾਇ ਸੋ ਆਵੇ ਨਾ ਚੀਤ
1: ਜੋ ਪੈਰ ਆਈ ਤਾ ਸਿਓ ਪ੍ਰੀਤ
0: ਗੁਰੂਆ ਕੇ ਗ੍ਰਹਿ ਪੀਤਰ ਵਸੈ
1: ਆਨੰਦ ਖੇਲ ਮਾਇਆ ਰੰਗ ਰਸੈ
0: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ
1: ਕਾਲ ਨਾ ਆਵੇ ਮੂੜੇ ਚੀਤ
0: ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾ ਲੋਭ

0: ਸੂਖਤਾ ਹੂੰ ਮਨ ਭੁੱਠਾ,
1: ਜਿਨੇ ਆਪਣਾ ਹੁਕਮ ਮਨਾਇਆ,
0: ਸਰਬ ਥੋਕ ਨਾਨਕ ਤੈਨ ਪਾਇਆ,
1: ਆਪਣੀ ਦੇ ਰਾਸ
0: ਖਾਤ ਪੀਤ ਵਰਤੇ ਅੰਦੋ ਉਲਾਸ,
1: ਆਪਣੇ ਮਾਨ ਕਛ ਬਾਹਰ ਸਾਹ ਲੀਏ,
0: ਅਗਿਆਨੀ ਮਨ ਰੋਸ ਕਰੇ,
1: ਆਪਣੇ ਪ੍ਰਤੀਤ ਆਪ ਹੀ ਹੋਵੇ,
0: ਬਹੁਤ ਕਾ ਵਿਸ਼ਵਾਸ ਨਾ ਹੋਵੇ,
1: ਅੱਗੇ ਰਾਖੇ
0: ਪ੍ਰਭ ਕੀ ਆਗਿਆ ਮਾਨੇ ਮਾਥੇ,
1: ਜੇ ਚੌਗਨ ਕਰੇ ਨਿਹਾਲ,
0: ਨਾਨਕ ਸਾਹਿਬ ਸਦਾ ਦਿਆਲ,
1: ਨਾਨਕ ਪਾਤ ਮਾਇਆ ਕੇ ਹੇਤ,
0: ਸਰ ਪਰ ਹੋਤ ਜਾਨ ਅਨੇਤ,
1: ਮਿਰਕੀ ਛਾਇਆ ਸਿਉ ਰਗਲਾਵੇ,
0: ਉਹ ਵਿਰਸੇ ਉਹ ਮਨ ਪਛਤਾਵੇ,
1: ਦੀ ਸੇ ਸੋ ਚਾਲਣ ਹਾਰ,
0: ਲੱਟ ਰਿਹੋ ਤੈ ਅੰਦਰ ਧਾਰ,
1: ਤਾਊ ਸਿਉ ਜੋ ਲਾਵੇ ਨੇ,
0: ਤਾਕੋ ਹਾਥ ਨਾ ਆਵੇ ਕੇ,
1: ਨਾਮ ਕੀ ਪ੍ਰੀਤ ਸੁਖਦਾਈ,
0: ਕਰ ਕਿਰਪਾ ਨਾਨਕ ਆਪ ਲੈ ਲਾਈ,
1: ਮਿਥਿਆ ਤਨ ਤਨ ਕੁਟੰਬ ਸਵਾਇਆ,
0: ਮਿਥਿਆ ਹਉਮੈ ਮਮਤਾ ਮਾਇਆ,
1: ਮਿਥਿਆ ਰਾਜ ਜੋਬਨ ਤਨ ਮਾਲ,
0: ਮਿਥਿਆ ਕਾਮ ਕ੍ਰੋਧ ਵਿਕਰਾਲ,
1: ਮਿਥਿਆ ਰਾਤ ਫਾਸੀ ਅਸੋ ਵਸਤਰਾ,
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ,
1: ਮਿਥਿਆ ਤ੍ਰੋਹ ਮੋਹ ਅਭਿਮਾਨ,
0: ਮਿਥਿਆ ਆਪਸ ਉਪਰ ਕਰਤ ਗਮਾਨ,
1: ਸਾਧਕੀ ਸਰਨ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ,
1: ਮਿਥਿਆ ਸਰਮ ਪਰ ਨਿੰਦਾ ਸੁਣੇ,
0: ਮਿਥਿਆ ਹਸਤ ਪਰ ਦਰ ਕੋ ਹਿਰਹਿ,
1: ਮਿਥਿਆ ਨੇਤਰ ਪੇਖਤ ਪਰ ਤ੍ਰਿਆਰੋ ਪਾਦ,
0: ਮਿਥਿਆ ਰਸਨਾ ਭੋਜਨ ਅਨ ਸਵਾਦ,
1: ਮਿਥਿਆ ਚਨ ਪਰ ਪਕਾਰ ਕਿਉ ਧਾਵੇ,
0: ਮਿਥਿਆ ਮਨ ਪਰ ਲੋਭ ਲਭਾਵੇ,
1: ਮਿਥਿਆ ਤਨ ਪਰ ਉਪਕਾਰਾ,
0: ਮਿਥਿਆ ਵਾਸ ਲੇਤ ਬਿਕਾਰਾ,
1: ਦੂਜੇ ਮਿਥਿਆ ਸਭ ਭਏ,
0: ਸਫਲ ਦੇ ਨਾਨਕ ਹਰ ਹਰ ਨਾਮ ਲਏ,
1: ਸਾਕਤ ਕੀ ਆਰਜਾ
0: ਸਾਚ ਬਿਨਾ ਕਹਿ ਹੋਵਤ ਸੁਚਾ,
1: ਤਾ ਨਾਮ ਬਿਨਾ ਤਨ ਆਨੰਦ,
0: ਮੁਖਾਵਤਾ ਕਹਿ ਦੁਰਗੰਧ,
1: ਸਿਮਰਨ ਦਿਨ ਰਹਿ ਬਿਰਥਾ ਬਿਹਾਏ,
0: ਮੇਘ ਬਿਨਾ ਜੋ ਖੇਤੀ ਜਾਏ,
1: ਗੋਬਿੰਦ ਭਜਨ ਬਿਰਥੇ ਜਗ ਕਾਮ,
0: ਜੋ ਕਿਰਪਨ ਕੇ ਨਿਰਾਰਥ ਦਾਮ,
1: ਤਨ ਤੇ ਜੈ ਕਟ ਬਸਿਓ ਹਰ ਨਾਉ,
0: ਨਾਨਕ ਤਾ ਕਹਿ ਬਲ ਬਲ ਜਾਓ,

0: ਸੁਨੇ ਕਰ ਨਾਦ
1: ਜੈ ਪ੍ਰਸਾਦ ਮੇਰੀ ਸਮਾਦ
0: ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੈ ਪ੍ਰਸਾਦ ਸੁਖ ਸਹਿਜੇ ਬਸਨਾ
0: ਪ੍ਰਸਾਦ ਹਸਤ ਕਰ ਚਲ ਹੈ
1: ਜੈ ਪ੍ਰਸਾਦ ਸੰਪੂਰਨ ਫਲ ਹੈ
0: ਪ੍ਰਸਾਦ ਪਰਮ ਗਤ ਭਾਵ ਹੈ
1: ਜੈ ਪ੍ਰਸਾਦ ਸੁਖ ਸਹਿਜ ਸਮਾਵੇ
0: ਐਸਾ ਪ੍ਰਭ ਤਿਆਗ ਵਰਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਪ੍ਰਸਾਦ ਤੇਰਾ ਪ੍ਰਤਾਪ
1: ਮਨ ਮੂਲ ਤੂੰ ਤਾਕੋ ਜਾਪ
0: ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੇ ਜਾਨ ਮਨ ਸਦਾ ਹਜੂਰੇ
0: ਪ੍ਰਸਾਦ ਤੂੰ ਪਾਵੇ ਸਾਚ
1: ਰੇ ਮਨ ਮੇਰੇ ਤੂੰ ਤਾ ਸਿਓ ਰਾਜ
0: ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੋਏ
0: ਆਪ ਜਪਾਏ ਜਪੇ

ਗਿਆਨੀ ਕੋ ਬਲ ਬਲ ਜਾਈਏ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।

0: ਵਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਿਰੰਜਨ ਦਾਸ
0: ਤਰੈ ਉਪਨਾ ਪੇਖੇ ਨੇਤਰ
1: ਸਾਰ ਕੀ ਟਹਿਲ ਸੰਤ ਸੰਗ ਹੇਤ
0: ਨ ਸੁਨੇ ਕਾਹੂ ਕੀ ਨਿੰਦਾ
1: ਸਭ ਤੇ ਜਾਣੇ ਆਪਸ ਕੋ ਮੰਦਾ
0: ਪ੍ਰਸਾਦ ਵਿਖਿਆ ਪਰ ਹਰੇ
1: ਮਨ ਕੀ ਵਾਸਨਾ ਮਨ ਤੇ ਟਰੈ
0: ਇੰਦਰੀ ਚਿੱਤ ਪੰਚ ਦੁਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਹਿ ਕਰਮ
1: ਇਸ ਵੈਸ਼ਨੋ ਕਾ ਨਿਰਮਲ ਧਰਮ
0: ਬਾਹੂ ਫਲ ਕੀ ਇੱਛਾ ਨਹੀਂ ਵਾਚੇ
1: ਕੇਵਲ ਭਗਤ ਕੀਰਤਨ ਸੰਗ ਰਾਚੈ
0: ਮੰਤਨ ਅੰਤਰ ਸਿਮਰਨ ਗਪਾਲ
1: ਸਭ ਉਪਰ ਹੋਵਤ ਕਿਰਪਾਲ
0: ਦ੍ਰਿੜੇ ਅਵਰਾ ਨਾਮ ਜਪਾਵੇ
1: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਤੇ ਵਿੰਸੇ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾ ਸੰਗ ਪਾਪਾ ਮਲ ਖੋਵੇ
1: ਭਗਵਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮੰਤਨ ਹਰ

0: ਸੰਸਾਰ ਰਸ ਪੀਵੇ
1: ਪੰਡਿਤ ਕੇ ਉਪਦੇਸ਼ ਜਗ ਜੀਵੇ
0: ਹਰ ਕੀ ਕਥਾ ਹਿਰਦੇ ਵਸਾਵੇ
1: ਸੋ ਪੰਡਿਤ ਫਿਰ ਜੋ ਨਾਵੇ
0: ਪ੍ਰਣ ਸਿਮਰਤ ਬੁਝੇ ਮੂਲ
1: ਸੁਖ ਮੈਂ ਜਾਣੈ ਅਸਤੂਲ
0: ਵਰਨਾ ਕੋ ਦੇ ਉਪਦੇਸ
1: ਨਾਨਕ ਉਸ ਪੰਡਿਤ ਕੋ ਸਦਾ ਦੇਸ
0: ਬੀਜ ਮੰਤਰ ਸਰਵ ਕੋ ਗਿਆਨ
1: ਜੋ ਵਰਨਾ ਮੈਂ ਜਪੈ ਕੋ ਨਾਮ
0: ਜੋ ਜਪੇ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੇ ਜਨ ਕੋਏ
0: ਕਰ ਕਿਰਪਾ ਅੰਤਰ ਉਤਾਰੇ
1: ਬਸ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਵ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਕਾਮ
0: ਜੁਗਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਸਰ ਗਏ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਇਸ ਦਾਸ ਕੋ ਸਭ ਸੁਰਜੀ ਪਰੇ
0: ਸਗਲ ਸੰਗ ਆਤਮ ਅਦਾਸ
1: ਐਸੀ ਜੁਗਤ ਨਾਨਕ ਰਾਮ ਦਾਸ
0: ਕੀ ਆਗਿਆ ਆਤਮ ਹਤਾਵੇ
1: ਜੀਵਨ ਮੁਕਤ ਸੋ ਕਹਾਵੇ
0: ਐਸਾ ਹਰਕ ਤੈਸਾ ਸੋਗ
1: ਸਦਾ ਅਨੰਤ ਹੈ ਨਹੀਂ ਵਿਯੋਗ
0: ਐਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਵਿਖਾਟੀ
0: ਐਸਾ ਮਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਵਰਤਾਏ ਸਾਈ ਜੁਗਤ
1: ਨਾਨਕ ਉਪਰ ਕਹੀਏ ਜੀਵਨ ਮੁਕਤ
0: ਬਣਾ ਕੇ ਸਗਲੇ ਠਾਓ
1: ਜਿਤ ਜਿਤ ਰਾਖੇ ਤੈਸਾ ਤਿਨ ਨਾਓ
0: ਆਪੇ ਕਰਨ ਕਰਾਵਨ ਜੋਗ
1: ਭਾਵੇ ਸੋਈ ਫੁਨ ਹੋਗ
0: ਸਰਿਓ ਆਪ ਹੋਏ ਅੰਤ ਤਰੰਗ
1: ਲਖੇ ਨਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਗਾਸ।

0: ਲਾਭ ਹੋਤੇ ਤਿਤ ਲੱਗਣਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਗੋਟ ਸਿੱਧ ਜਤੀ ਜੋਗੀ
1: ਕਈ ਗੋਟ ਰਾਜੇ ਰਸ ਭੋਗੀ
0: ਕਈ ਗੋਟ ਪੰਖੀ ਸਰਪੋ ਪਾਏ
1: ਕਈ ਗੋਟ ਪਾਥਰ ਬਿਰਖ ਨੇ ਪਜਾਏ
0: ਕਈ ਗੋਟ ਪਵਨ ਪਾਣੀ ਵੈ ਸੰਤਰ
1: ਕਈ ਗੋਟ ਦੇਸ ਕੂ ਮੰਡਲ
0: ਕਈ ਗੋਟ ਸਸੀਰ ਸੂਰਨ ਖਿਅਤਰ
1: ਕਈ ਗੋਟ ਦੇਵ ਦਾਨਵੇ ਦਰਸ਼ਰ ਸਤਰ
0: ਸਗਲ ਸਮੱਗਰੀ ਆਪਣੇ ਸੂਤ ਧਾਰੈ
1: ਨਾਨਕ ਜਿਸ ਦੇ ਸਹਾਰੇ ਤੇ ਸਤਾਰੇ।

0: ਤਤ ਕੇ ਬੇਤੇ ਕਈ ਕੋਟ ਨਾਮ ਰਸ ਪੀਵਹਿ
1: ਅਮਰ ਪੈ ਸਤਿ ਸਦ ਹੀ ਜੀਵਹਿ
0: ਕਈ ਕੋਟ ਨਾਮ ਗੁਣ ਗਾਵਹਿ
1: ਆਤਮ ਰਸ ਸੁਖ

0: ਪ੍ਰਗਟਾਵ
1: ਆਪਣੀ ਕਰੇ ਬਖਸ਼ੀਸ
0: ਤਾਕਾ ਲੇਖਾ ਨਗਨੇ ਜਗਦੀਸ਼
1: ਪਿੰਡ ਸਭ ਤਿਸਕੀ ਰਾਸ
0: ਘਟ ਘਟ ਪੂਰ

0: ਇਸ਼ਨਾਨ
1: ਕਬੂ ਸਿੱਧ ਸਾਧਕ ਮੁਖ ਗਿਆਨ
0: ਕੀਟ ਹਸਤ ਪਤੰਗ ਹੋਏ ਜੀਆ
1: ਅਨਕ ਜੋਨ ਭਰ ਮੈਂ ਭਰ ਲੀਆ
0: ਸੋਈ ਹੋਏ
1: ਨਾਨਕ ਦੂਜਾ ਰਘੁਨਾਥ ਹੋਏ
0: ਸਾਧ ਸੰਗ ਤੇ ਹੋ ਪਾਵੇ।

0: ਜੋ ਕਰੇ
1: ਸੋ ਮੂਰਖ ਅੰਧਾ ਗਿਆਨ
0: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ
1: ਨਾਨਕੀਆ ਮੁਕਤਾ ਗੈ ਸੁਖ ਪਾਵੇ
0: ਗਰਭੰਤਾ ਹੋਏ ਕਰ ਗਰਭ ਆਵੇ
1: ਤ੍ਰਿਣ ਸਮਾਨ ਕਾ ਸੰਗ ਨਾ ਜਾਵੇ
0: ਓ ਨਾ

0: ਦੁਖਨ ਆਰ ਜਾ ਘਟੇ
1: ਸੰਤ ਕੇ ਦੁਖਨ ਜਮ ਤੇ ਨਹੀਂ ਛੁਟੇ
0: ਸੰਤ ਕੇ ਦੁਖਨ ਸੁਖ ਸਭ ਜਾਏ
1: ਸੰਤ ਕੇ ਦੁਖਨ ਨਰਕ ਮੈਂ ਪਾਏ
0: ਮਤ ਹੋਏ ਮਲੀਨ
1: ਸੰਤ ਕੇ ਦੁਖਨ ਸੋਭਾ ਤੇ ਹੀਨ
0: ਹਤੇ ਕੋ ਰਖੇ ਨਾ ਕੋਏ
1: ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਕਿਰਪਾ ਕਿਰਪਾ ਜੇ ਕਰੇ
1: ਨਾਨਕ ਸੰਤ ਸੰਗ ਨਿੰਦਕ ਪੀ ਤਰੈ
0: ਕੇ ਦੁਖਨ ਤੇ ਮੁਖ ਭਵੇ
1: ਸੰਤ ਕੇ ਦੁਖਨ ਕਾਜ ਜੋ ਲਵੇ
0: ਸੰਤ ਕੇ ਦੁਖਨ ਸਰਪ ਜੋਨ ਪਰ ਜੋਨ ਪਾਏ
1: ਸੰਤ ਕੇ ਦੁਖਨ ਤੇ ਜੋਨ ਕਰਮਾਏ
0: ਸੰਤ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੋ ਛਲੇ
0: ਸਭ ਜਾਏ
1: ਸੰਤ ਕੇ ਦੁਖਨ ਨੀਚ ਨਚਾਏ
0: ਦੁਖੀ ਕਾ ਥਾਂ ਕੋ ਨਾਏ
1: ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ
0: ਨਿੰਦਕ ਮਹਾ ਤਤਾਈ
1: ਸੰਤ ਕਾ ਨਿੰਦਕ ਟੇਕ ਨਾ ਪਾਈ
0: ਨਿੰਦਕ ਮਹਾ ਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਅਧੀਨ
0: ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਯੋਗ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ
0: ਦੁਖੀ ਸਦਾ ਅਭਿਵਿਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਦੁਖੀ ਕੋ ਉਡਾਉਣ ਲਾਗੇ
1: ਸੰਤ ਕੇ ਦੁਖੀ ਕੋ ਸਭ ਤਿਆਗੇ
0: ਦੁਖੀ ਮਹਾ ਹੰਕਾਰੀ
1: ਸੰਤ ਕਾ ਦੁਖੀ ਸਦਾ ਭਿਕਾਰੀ
0: ਦੁਖੀ ਜਨਮੇ ਮਰੇ
1: ਸੰਤ ਕੀ ਦੁਖ ਨਾ ਸੁਖ ਤੇ ਡਰੇ
0: ਦੁਖੀ ਕੋ ਨਾਹੀ ਠਾਉ
1: ਨਾਨਕ ਸੰਤ ਭਾਵੇ ਤਾਂ ਲੈ ਮਲਾਏ
0: ਟੂਟੇ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
0: ਦੁਖੀ ਕੋ ਧਿਆਨ ਪਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਦੁਖੀ ਅੰਤਰ ਤੇ ਸੋਥਾ
1: ਜੋ ਸਾਸ ਬਿਨਾ ਮਿੱਤਰ ਕੀ ਲੋਥਾ
0: ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜ ਆਪੇ ਹੀ ਖਾਹੇ
0: ਦੁਖੀ ਕੋ ਅਵਰਨ ਰੱਖਣ ਹਾਰ
1: ਨਾਨਕ ਸੰਤ ਭਾਵੇ ਤਾਂ ਲੈ ਉਭਾਰ
0: ਦੁਖੀ ਇਉਂ ਬਿਲ ਲਾਏ
1: ਜੋ ਜਲ ਵੀ ਮੱਛੀ ਦਾ ਠੜਾਏ
0: ਦੁਖੀ ਭੁੱਖਾ ਨਹੀਂ ਰਾਜੇ
1: ਜਿਉ ਪਾਪ ਕੀਤਾ ਨਹੀਂ ਤਰਾਪੇ
0: ਦੁਖੀ ਛੁਟੇ ਅਕੇਲਾ
1: ਜਿਉ ਬੁਆੜ ਤੇ ਖੇਤ ਮਾਹੇ ਦੇਹਲਾ
0: ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਨਿੰਦਕ ਕਾ ਤੁਰ ਹੀ ਪਿਆ
1: ਨਾਨਕ ਜੋ ਤਿਸ ਭਾਵੇ ਸੋਈ ਥਿਆ
0: ਦੁਖੀ ਵਿਗੜ ਰੂਪ ਹੋ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਪੂਜੇ ਨਾ ਆਸਾ
1: ਸੰਤ ਕਾ ਦੁਖੀ ਚੱਲੇ ਨਿਰਾਸਾ
0: ਦੁਖ ਨਾ ਦ੍ਰਿਸ਼ਟੇ ਕੋਈ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਕੀਰਤਨ ਮੇਟੇ ਕੋਈ
1: ਨਾਨਕ ਜਾਣੇ ਸੱਚਾ ਸੋਏ
0: ਪਰ ਤਿਸ ਕੇ ਉਹ ਕਰਨੇ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਸਤਿ ਕਰੋ ਦਿਨ ਰਾਤ
1: ਤਿਸੇ ਧਿਆਵੋ ਸਾਸ ਗਰਾਸ
0: ਵਰਤੇ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਅਖੀਲ ਆਪ ਕਰਨੇ ਹਾਰ
1: ਦੂਸਰ ਕੌਣ

0: ਸਰਬਨ ਹਰ ਕਥਾ
1: ਹਰ ਦਰ ਕੇ ਨਾਨਕ ਉਜਲ ਮਥਾ
0: ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਨਾਮ ਨਾਮ ਜੋ ਕਰੈ ਵਿਚਾਰ
1: ਸੇ ਧਨਵੰਤ ਗਨੀ ਸੰਸਾਰ
0: ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੇ
1: ਇਹ ਤੁਤ ਕੀ ਹੋ ਸੋਜੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਦਿਨੇ ਨਿਰੰਜਨ ਜਾਣਿਆ
0: ਪ੍ਰਸਾਦ ਆਪਣਾ ਆਪ ਸੁਜੈ
1: ਜਿਸ ਕੀ ਜਾਨੋ ਕ੍ਰਿਸ਼ਨਾ ਬੁਜੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਵਰਜਨ ਰਹਿਤ
0: ਨੰਦਨ ਕੀਰਤਨ ਕੇਵਲ ਬਖਿਆਨ
1: ਗ੍ਰਹਿਸਥ ਮੈਂ ਸੋਈ ਨਿਰਵਾਨ
0: ਉਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟੀਏ ਜਮ ਕੀ ਫਾਸਾ
0: ਹਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਤਿਸੇ ਨ ਲਾਗੇ ਦੁਖ
0: ਹਰ

0: ਕਿਰਪਾਲ,
1: ਦੁਰਗਾ ਸਾਂਝਾ ਪੈ ਨਿਹਾਲ,
0: ਜੀ ਸੇਵਾ ਸੋਈ ਲਾਗੈ,
1: ਜਿਸ ਨੂੰ ਕਿਰਪਾ ਕਰੇ ਬੜ ਭਾਗੈ,
0: ਨਾਮ ਜਪਤ ਪਾਵੈ ਵਿਸਰਾਮ,
1: ਨਾਨਕ ਤੇਰੇ ਪੁਰਖ ਕੋ ਉੱਤਮ ਕਰਮਾਨ,
0: ਕਿਛ ਕਰੈ ਸੋ ਪ੍ਰਭ ਕੈ ਰੰਗ,
1: ਸਦਾ ਸਦਾ ਵਸੈ ਹਰ ਸੰਗ,
0: ਸੁਭਾਏ ਹੋਵੈ ਸੋ ਹੋਏ,
1: ਕਰਨੈ ਹਾਰ ਪਛਾਣੈ ਸੋਏ,
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
1: ਜੈਸਾ ਸਾ ਤੈਸਾ ਦ੍ਰਿਸ਼ਟਾਨਾ,
0: ਜਿਸ ਤੇ ਉਪਜੈ ਤਿਸ ਮਾਹੇ ਸਮਾਏ,
1: ਸੁਖ ਦਾਨ ਨੂੰ

0: ਚਿੰਤਾ ਜਿਸ ਮਨ ਮਾ ਹੈ
1: ਤਿਸਤੇ ਵਿਰਥਾ ਕੋਈ ਨਾ ਹੈ।
0: ਮਨ ਮੇਰੇ ਸਦਾ ਹਰ ਜਾਪ
1: ਅਵਨਾਸੀ ਪ੍ਰਭ ਆਪੇ ਆਪ
0: ਕਿਆ ਕਛੂ ਨਾ ਹੋਏ।

ਨਾਨਕ ਤੇ ਸੁਰਖਾ ਕਿਨੇ ਅੰਤ ਨਾ ਪਾਇਆ। ਸਗਲ ਦੇਵ ਹਾਰੇ ਅਵਗਾਹੇ, ਸਗਲ ਪਰੋਈ ਆਪਣੇ ਸੂਤ, ਜਨ ਦਾਸ ਨਾਮ ਧਿਆਵੇ ਸੇ, ਜਨਮ ਮਰੇ ਫਿਰ ਆਵੇ ਜਾਏ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਪੇਖ ਕਰੇ ਇਕ ਰੰਗ, ਰਵੇ ਵਿਨਾਸੀ ਇਕ ਓਂਕਾਰ, ਪੂਰ ਰਿਹੋ ਪੂਰਨ ਸਭ ਠਾਏ, ਆਪਣੀ ਕੀਮਤ ਆਪੇ ਪਾਈ, ਜਪ ਜਪ ਜੀਵੇ ਨਾਨਕ ਹਰ ਨਾਉ, ਨਾਮ ਕੇ

ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਪੁਰਖ ਸਤ ਕੇਵਲ ਪ੍ਰਧਾਨ, ਸਤ ਪੁਰਖ ਸਭ ਮਾਹੇ ਸਮਾਣੀ, ਮੂਲ ਸਤ ਸਤ ਉਤਪਤ, ਜਿਸੇ ਬਜਾਏ ਤਿਸੇ ਸਭ ਭਲੀ।

0: ਚਰਨ ਸਤ ਸਤ ਪਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸਨ ਸਤ ਸਤ ਵੇਖਣ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਭਗਤਾ
1: ਸਵਰਤ ਸਤ ਸਤ ਜਸ ਸੁਣਤਾ
0: ਪੂਜਨ ਹਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਦੇ ਹਿਰਦੇ ਜਿਨ ਮਾਨਿਆ
1: ਕੰਨ ਕਰਾਮ ਤਿਨ ਮੂਲ ਪਛਾਨਿਆ
0: ਕੇ ਹਿਰਦੇ ਵਿਸਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਤੇ ਨਿਰਭਉ ਹੋਏ ਵਸਾਨਾ
1: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਵਸਤ ਮੈਂ ਲੈ ਵਸਤ ਕਢਾਈ
1: ਆਖੋ ਪੈਨ ਨ ਕਹਿਣਾ ਜਾਈ
0: ਪੂਜੇ ਪੂਜਨ ਹਾਰ ਵਿਵੇਕ
1: ਨਾਰਾਇਣ ਗਿਰੇ ਨਾਨਕ ਏਕ
0: ਆਕਰ ਕਾ ਸੇਵਕ ਆਗਿਆਕਾਰੀ
1: ਆਕਰ ਕਾ ਸੇਵਕ ਸਦਾ ਪੁਜਾਰੀ
0: ਆਕਰ ਕੇ ਸੇਵਕੇ ਮਨ ਪ੍ਰਤੀਤ
1: ਆਕਰ ਕੇ ਸੇਵਕੇ ਨਿਰਮਲ ਰੀਤ
0: ਆਕਰ ਕੋ ਸੇਵਕ ਜਾਣੇ ਸੰਗ

0: ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕੀਆ ਪਤ ਰਾਖੇ
1: ਤਾਕੀ ਕਤਮਤ ਕੋਈ ਨ ਲਾਖੇ
0: ਪ੍ਰਭ ਕੇ ਸੇਵਕ ਕੋ ਨਾ ਪੁੱਛੇ
1: ਪ੍ਰਭ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਕੀ ਕੀਰੀ ਮੈਂ ਕਲ ਰਾਖੇ
1: ਭਸਮ ਕਰੇ ਲਸਕਰ ਕੋਟ ਲਾਖੇ
0: ਜਿਸ ਕਾ ਸਾਸ ਨ ਕਾਢਤ ਆਪ
1: ਤਾਕੋ ਰਾਖ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਤ
1: ਜਿਸ ਕੇ ਕਰਤਵ ਬੈਠੇ ਜਾਤ
0: ਹਾਰੇ ਨ ਰਾਖੇ ਅਵਰ ਨ ਕੋਏ
1: ਸਰਬ ਜੀਆ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਰਾਖੇ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਏ
1: ਅਮਰਤੇ ਮੰਤਰ ਪੀਏ
0: ਨਾਮ ਰਤਨਜਨ ਗੁਰਮੁਖ ਪਾਇਆ
1: ਇਸ ਕੇ ਸ਼ਬਦ ਨਹੀਂ ਦਰਸਾਇਆ
0: ਨਾਮ ਤਨ ਨਾਮ ਰੂਪ ਰੰਗ
1: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠ ਸੋਵਤ ਨਾਮ
1: ਕਉ ਨਾਨਕ ਜਨ ਕੈ ਸਤਿ ਕਾਮ
0: ਬੋਲੋ ਜਾਜੇ ਬਾਦਿ

0: ਮੈਂ ਮਾ ਕੌਣ ਬਖਾਨੋ
1: ਜਿਸਾ ਹੁਣ ਕੈ ਕਨ ਜਾਨੋ
0: ਆਠ ਪਹਿਰ ਪ੍ਰਭ ਸੇ ਹਜੂਰੇ
1: ਓ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇਹੇ
1: ਮਨ ਤਨ ਆਪਣਾ ਤਿਨ ਜਨ ਦੇ
0: ਜਨ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਦੁੱਖ ਕਾ ਦਾਤਾ
0: ਇਸ ਕੀ ਸਰਨ ਸਰਬ ਸੁਖ ਪਾਵੇ
1: ਇਸ ਕੈ ਦਾਸਾ ਪਾਪ ਮਿਟਾਵੇ
0: ਔਰ ਸਿਆਨ ਸਗਲੀ ਝਾੜ

0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
1: ਗੁਰ ਕੀ ਆਗਿਆ ਮਨ ਮੈ ਸਹੈ,
0: ਆਪਸ ਕੋ ਕਰ ਕਛ ਨ ਜਨਾਵੈ,
1: ਹਰ ਹਰ ਨਾਮ ਹਿਰਦੇ ਸਤਿਆਵੈ,
0: ਮਨ ਵੇਚੈ ਸਤਿਗੁਰ ਕੈ ਪਾਸ,
1: ਸੇਵਕ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨਹਿ ਕਾਮੀ,
1: ਤਿਸਕੋ ਹੋਤ ਪ੍ਰਾਪਤ ਸਵਾਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੈ,
0: ਇਸ ਵਿਸਵੇ ਗੁਰ ਕਾ ਮਨ ਮਾਨੈ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ,
1: ਹਰ ਇਕ ਵਾਰ ਗੁਰ ਕੋ ਮਨ ਜਾਉ,
0: ਸਰਬ ਨਿਦਾਨ ਜੀ ਕਾ ਦਾਤਾ,
1: ਆਠ ਮਹਿ ਪਾਰ ਬ੍ਰਹਮ ਰੰਗ ਰਾਤਾ,
0: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ,
1: ਏਕੇ ਆਪ ਨਹੀਂ ਕਛ ਭਰਮ,
0: ਸਹਿਸ ਸਿਆਣਪ ਲਿਆ ਨ ਜਾਈਐ,
1: ਨਾਨਕ ਐਸਾ ਗੁਰ ਬੜ ਭਾਗੀ ਪਾਈਐ,
0: ਸਫਲ ਦਰਸ਼ਨ ਪੇਖਤ ਪਨੀਤ,
1: ਭੇਟਤ
0: ਸੰਗ ਰਾਮ ਗੁਣ ਰਵੇ,
1: ਪਾਰ ਬ੍ਰਹਮ ਕੀ ਦਰਗਹਿ ਗਵੇ,
0: ਸੁਨ ਕਰ ਬਚਨ ਕਰਨ ਅਗਾਨੇ,
1: ਮਨ ਸੰਤੋਖਾ ਤਮ ਪਤਿਆਨੇ,
0: ਪੂਰਾ ਗੁਰ ਅਖਿਓ ਜਾ ਕਾ ਮੰਤਰ,
1: ਅਮਰ ਦ੍ਰਿਸ਼ਟ ਵੇਖੇ ਹੋਏ ਸੰਤ,
0: ਗੁਰ ਬੇਅੰਤ ਕੀਮਤ ਨਹੀਂ ਪਾਏ,
1: ਨਾਨਕ ਜਿਸ ਪਾਵੇ ਤਿਸ ਲਏ ਮਲਾਏ,
0: ਜਿਹਵਾ ਏਕ ਉਸਤਤ ਅਨੇਕ,
1: ਸਤ ਪੁਰਖ ਪੂਰਨ ਅਵੇਕ,
0: ਆਹੂ ਬੋਲ ਨ ਪਹੁੰਚਤ ਪ੍ਰਾਣੀ,
1: ਅਗਮ ਗੋਚਰ ਪ੍ਰਭ ਨਿਰਵਾਨੀ,
0: ਨਿਰਾ ਹਾਰ ਨਿਰਵੈਰ ਸੁਖਦਾਈ,
1: ਤਾਂ ਕੀ ਕੀਮਤ ਕਿਨੇ ਨਾ ਪਾਈ,
0: ਅਨਕ ਭਗਤ ਬੰਧਨ ਨਿਤ ਕਰੈ ਹੈ,
1: ਚਰਨ ਕਮਲ ਹਿਰਦੇ ਸਿਮਰੈ,
0: ਸਤ ਬਲਿਹਾਰੀ ਸਤਿਗੁਰ ਆਪਣੇ,
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
0: ਇਹੋ ਹਰ ਰਸ ਪਾਵੈ ਜਨ

0: ਅੰਧਕਾਰ ਦੀਪਕ ਪਰਗਾਸੇ,
1: ਨਾਨਕ ਪਰਮਾ ਦੁਖਤੇ ਨਾਸੇ,
0: ਤਪਤ ਮਾਹੇ ਠਾਡ ਵਰਤਾਈ,
1: ਅੰਧ ਪਿਆ ਦੁਖ ਨਾਠੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇਸੇ,
0: ਭੌਜੂ ਕਾ ਨਿਰਭਉ ਵਸੇ,
1: ਸਗਲ ਵਿਆਧ ਮਨ ਤੇ ਕਹਿ ਨਸੇ,
0: ਜਿਸਕਾ ਸਾਤਿਨ ਕਿਰਪਾ ਧਾਰੀ,
1: ਸਾਧ ਸੰਜਪ ਨਾਮ ਮਰਾਰੀ,
0: ਤਿਤ ਪਾਈ ਚੁਕੇ ਭ੍ਰਮ ਗਵਨ,
1: ਸੁਣ ਨਾਨਕ ਹਰ ਰਾਜਾ ਸਰਵਨ,
0: ਨਿਰਗੁਣ ਆਪ ਸੁਰਗਨ ਪੀ ਓਹੀ,
1: ਅਰਾਧਾਰਜਨ ਸਲੀਮ ਓਹੀ,
0: ਆਪਣੇ ਚਰਿਤ ਪ੍ਰਭਾਪ ਬਣਾਏ,
1: ਆਪਣੇ

0: ਵਿਚਾਰੇ ਤੂੰ ਪਿਆ ਲਪਟਾਵੇ ਮੂਰਖ ਮਨਾ
1: ਤਮੀਤ ਕਟਾਂਬਰ ਵਨਤਾ
0: ਇੰਤੇ ਕਹੋ ਤੁਮ ਕਵਨ ਸਨਾਤਾ
1: ਅਜ ਰੰਗ ਮਾਇਆ ਵਿਸਤਾਰ
0: ਇੰਤੇ ਕਹੋ ਕਵਨ ਛਟਕਾਰ
1: ਸਹਸਤੀ ਰਥ ਸਵਾਰ।

0: ਨਾਨਕ ਭਗਤੀ ਨਾਮ ਸਮਾਏ
1: ਵਿਸਰੇ ਜੇ ਕਾਲ ਨਾ ਭਾਨੇ
0: ਸੋ ਕਿਉਂ ਵਿਸਰੇ ਜੇ ਕੀ ਆ ਜਾਣੇ
1: ਵਿਸਰੇ ਜੇ ਨੇ ਸਭ ਕੁਛ ਦੀਆ
0: ਸੋ ਕਿਉਂ ਵਿਸਰੇ ਜੇ ਜੀਵਨ ਜੀਆ
1: ਵਿਸਰੇ ਜੇ ਅਗਨ ਮੈਂ ਰਾਖੇ
0: ਗੁਰ ਪ੍ਰਸਾਦ ਕੋ ਬਿਰਲਾ ਰਾਖੇ
1: ਵਿਸਰੇ ਜੇ ਵਿਖਤੇ ਕਾਢੇ
0: ਜਨਮ ਜਨਮ ਕਾ ਟੂਟਾ ਗਾਢੇ
1: ਪੂਰੇ ਤਤ ਇਹ ਬਿਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਆਪਣਾ ਨਾਮ ਜਪਾਵੋ
1: ਭਗਤ ਭਾਏ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਸਾਰ

ਕਰਨ ਪੁਰਖ ਭਗਵਾਨ ਏਕ ਨਿਮ ਹਰ ਕੇ ਗੁਣ ਗਾਏ ਹਰ ਕੇ ਨਾਮ ਕੀ ਕਥਾ ਮਨ ਪਾਈ ਰਸਨਾ ਜਪਤੀ ਹਰ ਹਰ ਨੀਤ

0: ਆਪਣੀ ਸੋਭਾ ਆਪਣ ਸੰਗ ਬਣਾਈ
1: ਮਾਏ ਬਾਪ ਮੇ।

0: ਕਰਪਨੀ ਕਰ ਜਾਨੋ ਆਪ ਵਿਆਪਤ ਮਾਇਆ ਤੈ ਗੁਣ ਕਾ ਨਾਹੀ ਪ੍ਰਵੇਸ਼ ਤੈ ਕੌਣ ਕਥੇ ਕੌਣ ਸੁਣੇ ਹਾਰਾ
1: ਬੇਅੰਤ ਉੱਚ ਤੇ ਉੱਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਆਪ ਰਚਿਓ ਪ੍ਰਪੰਚ ਕਾਰ
0: ਤੈ ਗੁਣ ਮੈਂ ਕੀ ਨੋ ਵਸਾਰ ਕਹੁ ਨਰ ਕੋ ਸੁਰਗ ਬਚਾਵਤ
1: ਜਾਲ ਮਾਇਆ ਜੰਜਾਲ
0: ਹਮੇ ਮੋਹ ਪਰਮ ਪੈ ਭਾਰ
1: ਸੁਖ ਮਾਨ ਅਪਮਾਨ
0: ਅਨੇਕ ਪ੍ਰਕਾਰ ਕੀ ਓ ਬਖਿਆਨ
1: ਕੇ ਲਾਪ ਕਰ ਦੇਖੇ
0: ਕੇ ਸੋਚੇ ਤੋ ਨਾਨਕੇ ਕੈ
1: ਵਿਗਤ ਭਗਤ ਤੈ ਆਪ
0: ਮੈਂ ਪਸਰੇ ਪਸਾਰ ਸੰਤ ਪ੍ਰਤਾਪ ਉਨਕੀ ਸੋਭਾ ਉਨਹੂੰ ਬਣੀ
1: ਆਪੇ ਕੌਤਕ ਕਰੇ ਆਨੰਦ ਜੋਗ
0: ਆਪੇ ਰਸ ਭੋਗ ਨਿਰਜੋਗ

ਆਪੇ ਕਾ ਵਿਸਥਾਰ ਆਪਣੇ ਭਾਣੇ ਲਏ ਸਮਾਏ ਆਪਣ ਸੂਸਾ ਜਗਤ ਕਰੋਏ ਸੱਚ ਨਾਮ ਸੋਈ ਜਨ ਪਾਏ ਨਾਨਕ ਸਰਗ ਸ੍ਰੇਸ਼ਟ ਕਾ ਜੇਤਾ ਦੀਨ ਦਿਆਲ ਨਾਥ ਕੋ ਨਾਥ ਸੋ ਮੂਆ ਜਿਸ ਮਨੋ ਵਿਸਾਰੇ ਸਭ ਸਰੇਖ ਨਿਰੰਜਨ ਰਾਏ ਅੰਤਰ ਬਾਹਰ ਜਾਨੋ ਸਾਥ ਨਾਨਕ ਦਾਸ ਸਦਾ ਬਲਿਹਾਰ ਸਭ ਉੱਪਰ ਹੋਵਤ ਕਿਰਪਾਲ ਅੰਤਰ ਜਾਮੀ ਰਿਹੋ ਵਿਆਪ ਜੋ ਜੋ ਰਚਿਓ ਸੋ ਤਿਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰਨ ਹਾਰ ਨਾਨਕ ਇੱਕ ਜਾਣਿਆ ਤਿਸ ਕੀ ਆਸ ਨਾ ਵਿਰਥੀ ਜਾਏ ਹੁਕਮ ਬੂਝ ਪਰਮ ਪਦ ਪਾਈ ਜਾ ਕੇ ਮਨ ਵਸਿਆ ਨਿਰੰਕਾਰ ਅੰਦਰ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭਾ ਪੇ ਵੇਲੇ ਗੁਣ ਗਾਵੋ ਪਰਮਾਨੰਦ ਦੁਰਲਭ ਦੇਖਾ ਕਰੋ ਆਧਾਰ ਪ੍ਰਾਨ ਤਨ ਕਾ ਇਹ ਸੁਆਉ ਮਿਟੇ ਗਿਆਨ ਬਿਨਸੇ ਅੰਧੇਰਾ ਮਨ ਇੱਛੇ ਨਾਨਕ ਪਲ ਪਾਵੋ ਰਾਮ ਨਾਮ ਅੰਤਰ ਅਵਤਾਰ ਜਿਸ ਮਨ ਵਸੇ ਤੇ ਸਾਚ ਪ੍ਰੀਖਿਆ ਦੁਖ ਦਰਦ ਮਨ ਤੇ ਪਹੁ ਜਾਏ ਦਰਗਹਿ ਨਿਭੇ ਕੀਮਤ ਮਾਰੀ ਨਾਨਕ ਬਹੁ ਨਾ ਆਵੇ ਜਾਏ ਉਬਰੇ ਰਾਖਨ ਹਾਰ ਧਿਆਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਨਾਮ ਜਪਤ ਮਨ ਹੋਵਤ ਸੁਖ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਨਾਨਕ ਤਾਕੇ ਕਾਰਜ ਪੂਰਾ ਦਰਸ਼ਨ ਪੇਖ ਤੋ ਦਰ ਸ੍ਰੇਸ਼ਟ ਸਫਲ ਦਰਸ਼ਨ ਸੁੰਦਰ ਹਰ ਰੂਪ ਅੰਤਰ ਜਾਮੀ ਪੁਰਖ ਪ੍ਰਧਾਨ ਤਾਕੇ

0: ਨਾਨਕ ਸੁਖ ਪਾਓ।
1: ਪ੍ਰਾਣ ਸਿਮਰਤ ਮੈਂ ਦੇਖ,
0: ਸਚਿਆ ਸੁਣ ਕੇ ਅਤਰ ਮੈਂ ਏਕ,
1: ਬਾਣੀ ਪ੍ਰਭ ਕੀ ਸਭ ਕੋ ਬੋਲੇ,
0: ਆਪ ਅਡੋਲ ਨਾ ਕਬੂ ਡੋਲੇ,
1: ਸਭ ਕਲਾ ਕਰ ਖੇਲੇ ਖੇਲ,
0: ਬੋਲ ਨਾ ਪਾਈਏ ਗੁਣਿਆ ਮੇਲ,
1: ਸਰਬ ਜੋਤ ਮੈਂ ਜਾਂ ਕੀ ਜੋਤ,
0: ਤਾਰੇ ਹੋ ਸਵਾਮੀ ਓਤ ਪੋਤ,
1: ਹਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿਲ ਮੈਂ ਇਹੋ ਵਿਸਾਸ,
1: ਜਨਾ ਕਾ ਪੇਕਨ ਸਭ ਬ੍ਰਹਮ,
0: ਸੰਤ ਜਨਾ ਕੇ ਹਿਰਦੇ ਸਭ ਧਰਮ,
1: ਜਨਾ ਸੁਣੇ ਸ਼ੁਭ ਬਚਨ,
0: ਸਰਬ ਵਿਆਪੀ ਰਾਮ ਸੰਗ ਰਚਨ,
1: ਜਾਤਾ ਤਿਸ ਕੀ ਏ ਰਿਆਤ,
0: ਸਤ ਵਚਨ ਸਾਧੂ ਸਭ ਕਹਿਤ,
1: ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਣੈ,
1: ਅੰਤਰ ਬਸੇ ਬਾਰ ਪੀ ਓਹੀ,
0: ਨਾਨਕ ਦਰਸ਼ਨ ਦੇਖ ਸਭ ਹੋਈ,
1: ਆਪ ਸਤ ਕੀਆ ਸਭ ਸਤ,
0: ਜਿਸ ਪ੍ਰਭ ਤੇ ਸਗਲੀ ਓਤ ਪਾਤ,
1: ਪਾਵੇ ਤਾਂ ਕਰੇ ਵਿਸਥਾਰ,
0: ਜਿਸ ਪਾਵੇ ਤਾਂ ਏਕ ਓੰਕਾਰ,
1: ਕਲਾ ਲਖੀ ਨਹਿ ਜਾਏ,
0: ਜਿਸ ਭਾਵੇ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਹੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਗਤ ਸਿਆ ਬਜਨਾਏ,
0: ਨਾਨਕ

0: ਸਕਾਰ
1: ਪ੍ਰੇਮ ਕੁਸ਼ਲ ਸਹਿਜ ਆਨੰਦ
0: ਸਾਧ ਸੰਗ ਭਜ ਪਰਮਾਨੰਦ
1: ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਭਉ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਪਾਲ ਦਮੋਦਰ ਦੀਨ ਦਿਆਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀ ਕਲਾਲ ਇਹ ਰਤਨ
1: ਸੰਤ ਕਮਾਵਤ ਹੋਤ ਉਧਾਰ
0: ਆਪ ਤਰੇ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਜਗਪਾਲ ਮਹਾਤ ਕੇ ਮਾਥੇ
0: ਨਾਨਕ ਉਤਰੇ ਤਿਨ ਕੇ ਸਾਥੇ
1: ਸ਼ਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭਾਵ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪਰ

0: ਤਤਕਰਹੋ ਸੰਤ ਮੀਤ
1: ਸਾਬ ਦਾਨੇ ਕਾ ਕਰ ਚੀਤ
0: ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸੋ ਹੋ ਤਨ ਧਾਨ
0: ਸਰਬ ਇੱਛਾ ਤਾਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ
1: ਮੋਰ ਨਾ ਹੋਵੇ ਆਵਣ ਜਾਣ
0: ਤਨ ਖਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਪ੍ਰੇਮ ਸ਼ਾਂਤ ਰਿੱਧ ਨਵ ਨਿਧ
1: ਬੁੱਧ ਗਿਆਨ ਸਰਬ ਤੈ ਸਿੱਧ
0: ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਪਦਾਰਥ ਕਮਲ ਪ੍ਰਗਾਸ
1: ਸਭ ਕੈ ਮਧ ਸਗਲ ਤੇ ਉਦਾਸ
0: ਚਤੁਰ ਤਤ ਕਾ ਵੇਤਾ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ।

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ।

ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਦੀਆਂ ਗੁਰਮੁਖ ਪਿਆਰੀਆਂ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਸੰਗਤੀ ਰੂਪ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ ਕਿਰਪਾ ਕਰਨੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ